ਤਾਰੀ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਾਤ ਸੰਗ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਹਰਿਆ ਰਹਾਉ। ਜਨਨ ਪਿਤਾ ਲੋ ਸੁਤ ਬੰਤਾ, ਕੋਈ ਨ ਕਿਸਕੀ ਧਰਿਆ। ਸੇ ਸਿਰ ਸੰਭਾਹੇ ਠਾਕਰ, ਕਾਹੇ ਮਨ ਭਉ ਕਰਿਆ। ਊੜੇ ਉੜਾਵੇ ਸਹਿ ਕੋਸਾ, ਤੇ ਪਾਸੇ ਬਹਰੇ ਸਰਿਆ। ਤਿਨ ਕਵਣ ਖਿਲਾਵੈ ਕਵਣ ਜਗਾਵੈ, ਮਨ ਮੈਂ ਸਿਮਰਨ ਕਰਿਆ। ਸਮਨ ਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਕਿਉ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ, ਗਮਾ ਗਮ ਅਪਾਰਾ। ਸਭ ਧਿਆਮ ਸਭ ਧਿਆਮ ਤੋਜੀ, ਹਰ ਸੱਚੇ ਸਿਰਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾਦਾ ਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੂ ਵਸਾਰਨਹਾਰਾ। ਹਰ ਆਪੇ ਠਾਕਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਸ਼ ਮਾਣਾ। ਇੱਕ ਦਾਤੇ ਇੱਕ ਬਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਦ ਬਿਨਾ ਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਜੀ, ਤੇਰੇ ਕਿਆ ਗੁਣ ਆਪ ਖਾਣਾ। ਜੋ ਸੇਵੈ ਤੋਜੀ, ਜਾਂ ਨਾਨਕ ਤਿਨ ਕਰਬਾਣਾ। ਹਰ ਧਿਆਵੇ ਤੋਜੀ, ਸੇ ਜਾਂ ਜੁਗਮੈ ਸੋ ਵਾਸੀ। ਸੇ ਮੂਹ ਸੇ ਮੂਹਤ ਭੈ, ਜਿਨ ਹਰਿ ਧਿਆਇਆ ਜੀ, ਤਿਨ ਤੁਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਗਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤਿਆਰਾ ਰੂਪ ਸਮਾਸੀ। ਸੇ ਤਨ ਜਿਨ ਹਰਿ ਧਿਆਇਆ ਜੀ, ਜਾਂ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਤੇਰੇ ਫਸਲਾਂ ਤੋਂ ਜੀ, ਅਨਕ ਅਨੇਕ ਅਨੰਤਾ। ਤੇਰੀ ਅਨੇਕ ਤਿਨ ਕਰੇ ਹਰਿ ਪੂਜਾ ਜੀ, ਤਵ ਤਾਪੇ ਜਵੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ, ਕਰ ਕਿਰਿਆ ਖਾਟ ਕਰਮ ਕਰੰਤਾ। ਸੇ ਭਗਤ ਪਲਜਨ ਨਾਨਕ ਜੀ, ਜੋ ਪਾਵੇ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰ ਪਰੰਪਰ ਕਰਤਾ ਜੀ, ਤੋ ਜੇਵੜਵਰ ਨ ਕੋਈ। ਤੂੰ ਜੋ ਜੋ ਏਕੋ ਸਦਾ, ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ। ਤੁਹਦੇ ਆਪੇ ਭਾਵੈ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ। ਤੁਹਦੇ ਆਪੇ ਸਿਸਾ ਬੋ ਪਾਈ ਜੀ, ਤੁਹਦੇ ਆਪੇ ਸਿਸਾ ਗੋਈ। ਜਾਂ ਨਾਨਕ ਗੁਣ ਗਾਵੇ ਕਰਤੇ ਕਹੇ ਜੀ, ਜੋ ਸਭ ਸੇ ਕਾ ਜਾਣੋ ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਥੀ ਸੀ, ਜੋ ਤੂੰ ਦੇ ਸੋਈ ਹੋ ਪਾਣੀ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ। ਗੁਰਮਾ ਲਾਦਾ ਮਨ ਮੋਗਵਾਇਆ, ਤੋਦੇ ਆਪ ਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਜੀ ਮਾਏ, ਤੁਜ ਬਿਨ ਦੂਜਾ ਕੋਈ ਨਾਏ। ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਹਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਾਦੀ ਆਪ ਖਾਣੇ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਅਰਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰ ਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਾਂ ਨਾਨਕ ਗੁਰਮੁ ਪ੍ਰਗਟੋਏ। ਆਸਾ ਮਹਲਾ ਪਹਿਲਾ, ਤੇਤ ਸਰਲੇ ਭੈਲੇ ਨੂੰ ਆਸਾ ਪਾਣੀ ਭਾਵ ਤਿੰਨੇ ਕੀਆ। ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ। ਮਨ ਏ ਨ ਚੇਸ ਮੂੜ ਮੰਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹਾਓ। ਨਾਉ ਜਤੀ ਸਤੀ ਨਹੀਂ ਪੜਿਆ,
मूर्ख मुगदा जन्म भया प्रणवत नानक तिनकी सरणा जिन तों नाहीं विसरिया आसा। महला पंजवा भई प्राप्त मानुख दे हुरिया गोबिंद मिलन किए तेरी बरिया अवर काज तेरे किते ना काम मिल सा संत भाई केवल नाम सरंजाम ला पौजल तरन कै जन्म बिरथा जात रंग माया के रहाओ जप तप संयम तरम ना कमाया सेवा साध न जानिया हर राया कहो नानक हम नीच करमा शरण परे की राखो शरमा। पातशाही दसवीं काव्य वाज बेनती जो पई हमरी करो हाथ दे रक्षा पूर्ण होए चित की इच्छा ताव चरण मन रहे हमारा अपना जान करो प्रतपारा हमरे दो सवे तों कावो आप हाथ दे मोह बचावो सोही वसे मोरो परवारा सेव से सब करतारा मोर अच्छा नि कर दे करिया सब एरन को आस संगरिया पूर्ण होए हमारी आसा तोर पैन की रहे प्यासा तुम्हें शाड कोई अवर ना त्याऊं जो बचाऊ तुम ते पाऊं सेवक से हमारे तारी है चुन चुन सत्र हमारे मारी है आप आदे मुझे अबरी है मरन काल का त्रास नवरी है पूजो सदा हमारे पच्छा सिरिया तो जो करियो रच्छा रा लियो मोयरा खण हारे साहिब संत साहे प्यारे दीन बहन दुष्टन के हंता तुम हो पुरी चतुरदास कंता काल पाए ब्रह्मा अवतरा काल पाए शिवजू अवतरा काल पाए कर्म प्रकाशा सगल काल का किया तमाशा जवन काल जोगी शिव कियो वेदराज ब्रह्मा ज्योतियो जवन काल सब लोक सवारा नमस्कार है ताए हमारा जवन काल सब जगत बनायो देवदा जशन पजायो आदि अंत कह अवतारा सोई गुरु समझियो हमारा नमस्कार तिसी को हमारी सर पर जाजन आप सवारी सेवगन को सेवगुन सो दियो सतरन को पाल मुंबद कियो कड़ कड़ के अंतर की जानत पले बुरे की पीर पशानत चीटी ते कुंजरे अस्तूला सब पर कृपा दृष्टकार भूला संतन दो पाए ते दुखी सो पाए साधन के सुखी एक एक की पीर पिछान कड़ कड़ के पढ़ पढ़ की जान जावुद कर करा कर तारा पर जा तरता दे अपारा जाबा कर करत हो कब हूँ तुम मिलत दे तर सब हूँ जेते बदन से सब तारे आवे अपनी बूझ उचारे तुम सब ही तेरैत निरालम जान वे भेद रयालम निरंकार निर्विकार निर्लंब आद नीलन आद सांब ताका मूड़ चात भेदा जाको भेव न पावत बेदा ताको कर पाहन न मानत महा मूड़ कर पे न जानत महादेव को कै सदाश निरंकार का चीनत न भेव आवे अपने बुद्ध है जेती प्रणत पैन पैन तो है तेती तुमरा लखर न जाए पसारा के बेसा प्रथम संसारा एक रूपा नूस रूपा रंग प्यो राव कहीं भूपा अंड जेर से तजकीने उतब खान बहुर राच देने कहूँ बूरा जाऊँ बैठा कहूँ सिंह प्यो संगर कैठा सगरी से दिखाए चंबव आदि जगास रू से अंभव अब रक्षा मेरी तुम करो सिख अबार सिख संगरो दो जते उठ तो पाता सगल मलेश करो रणगाता
जया तो ससरनी परे तिनके दुष्ट दूत है मरे पुरख जवन पग परे तिहारे तिनके तुम संकट सब टारे जो कल को एक बार ते आए हैं ताके काल निकट नहीं आए हैं रचा होए ताए सब काला दुष्टरी टरे तत्काला कृपा दृ तन जाए न हर हो ताके ताव तंग में हर हो रिद सिद्ध कर्म सब होई दो सके न कोई एक बार जिन तुम्हें संभारा काल वहां ते ताए उबारा जे नर नाम त्यारो का।

0: दोष दोत लो बचाई सवैया पाए गए जब ते तो मरे तब ते कौआ तरे नी आने राम रहीम पुराण कुरान ने कह मत एक न माने सिमरत शास्त्र बेसब है बहु पेद के हम एक न जाने श्री असपान कृपा तुमरी कर मैं न कहो सब तोय बखाने दोहरा सगल द्वार को शाड के गयो त्वारो द्वार बह गए की लाज अस गोविंदास त्वार राम कली महला तीजा आनंद क्या ओंकार सतगुर प्रसाद आनंद पिया मेरी माए सतगुरु मैं पाया सतगुर ता पाया सह सेती मन वजियां बधाइया राग रतन परवार परियां शब्द गावने आईया शब्दो तां गावो हरी केरा मन जिनी वसाया कहे नानक आनंद हुआ सतगुरु मैं पाया ये मन मेरे आ तू सदा रहो हर नाले हर ना रहो तू मन मेरे तू सब विसारना अंगीकार हो करे तेरा कार सब सवारना सबना गलां समरा स्वामी सो क्यों मनो विसारे कहे नानक मन मेरे सदा रहो हर नाले साचे साहिबा क्या ना ही कर तेरे करता तेरे साब किच है जे दे सो पावे सदा से सुलाह तेरी नाम मन वसावे नाम जिनके मन वसया वाजे शब्द घनेरे कहे नानक सच्चे साहिब क्या ना ही कर तेरे साचा नाम मेरा आधारो साच नाम आधार मेरा जिन भुखा सब गवाइया कर शांत सुख मन आए वसया जिन इच्छा सब पुजाइया सदा कुरबान कीता गुर बेटो जे दिया वड़ियाइया कहे नानक सुनो संतो शब्द धरो प्यारो साचा नाम मेरा आधारो वाजे पान शब्द ही कर सुभागे शब्द वाजे कला जित कर धारिया पंज दो तुद वस कीते काल कंटक मारिया तुर करम पाया तो जिन कहो से नाम हर के लागे कहे नान ते सुख हुआ तित कार अनहद वाजे आनंद सुनो वड पागियो सगल मनोरथ पूरे पार ब्रह्म प्रभ पाया उतरे सगल वसूरे दुख रोग संताप उतरे सुनी सच्ची बाणी संत साजन पै स्वर से पूरे गुर ते जानी सुनते पानीत कहते पवित सतगुर आपर पूरे बिनवंत नान गुर चरण लागे वाजे अनहद तूरे मुदावणी महला पंजवा थाल वेतन वस्तु पयो सासन तो विचारो अमृत नाम ठाकर का पयो जिसका सब सदारो जे को खावे जे को पूंचे तिसका हो अदारो ए वस्तई न जाई नेतन राखुर तारो तम संसार चरण लग तरिया सब नान ब्रह्म प्रसारो श्लोक महला पंजवा तेरा कीता जा तो नाही मैनु जो कि तोई मैं निर्गुण यारे को गुण नाही आपे तरस प्योई तरस पिया मैं राम तोई सतगुर सज्जन मिलिया नानक नाम मिले ता जीवा तन मन थीवे हरिया तरस पिया मैं राम तोई सतगुर सज्जन मिलिया नानक नाम मिले ता जीवा तन मन थीवे हरिया वाहिगुरु जी का खालसा वाहिगुरु जी की फतेह परमस्कार जो सत्संग जी नेतनेम दी बाणी सुधरै सब दे पाठ आप जी ने सरण कीते ने सो हुण शामा दे दीवाना दी सेवा भाई अवतार सिंह बीबी लखबीर कौर परिवार वालों काका तेगबीर दे जन्म दी खुशी विच अते भाई जसवंत सिंह बीबी सजीत सुखजीत कौर जौल परिवार नूं पोते दी दात पोते दा पहला जन्मदिन ਸ਼ੁਕਰਾਨੇ ਵਜੋਂ ਅਤੇ ਭਾਈ ਪਰਮਵੀਰ ਸਿੰਘ ਪਰਿਵਾਰਾਂ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਨੇ, ਪਾਠ ਆਰੰਭ ਹੋਣ ਲੱਗੇ ਨੇ। ਪਰਿਵਾਰਾਂ ਨੂੰ ਬੇਨਤੀ ਆ ਕਿ ਦਰਬਾਰ ਵਿੱਚ ਹਾਜ਼ਰੀ ਭਰੋ ਅਤੇ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰੋ। ਠੀਕ 7:15 ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੋਏਗੀ। ਆਪ ਸਭ ਨੂੰ ਬੇਨਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ। ਉਪਰੰਤ ਜਿਨ੍ਹਾਂ ਬੱਚਿਆਂ ਦੇ ਜਨਮ ਹੋਇਆ ਉਹਨਾਂ ਨੂੰ ਵਧਾਈ ਦਾ ਪੱਤਰ ਦਿੱਤਾ ਜਾਵੇਗਾ। ਬੱਚਿਆਂ ਨੂੰ ਦਰਬਾਰ 'ਚ ਹੀ ਰੱਖਣਾ ਅਤੇ ਨਾਲ ਨਾਲ ਭਾਈ ਕੇਵਲ ਸਿੰਘ ਬਾਹੀਆ ਪਰਿਵਾਰ ਵੱਲੋਂ ਵੀ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੈ ਔਰ ਉਹਨਾਂ ਵੱਲੋਂ ਜੋ ਸਹਿਜ ਪਾਠ ਦੇ ਭੋਗ ਨੇ ਉਹ ਦੋ ਨਵੰਬਰ ਹਾਲ ਦੇ ਵਿੱਚ ਪਾਏ ਜਾਣਗੇ। ਉਪਰੰਤ ਉਹਨਾਂ ਵੱਲੋਂ ਵੀ ਅੱਜ ਦੀ ਕੀਰਤਨ ਅਤੇ ਗੁਰੂ ਦੇ ਲੰਗਰਾਂ ਦੀ ਸੇਵਾ ਵੀ ਹੈ। ਸਭ ਨੂੰ ਬੇਨਤੀ ਜਿਨ੍ਹਾਂ ਪਰਿਵਾਰਾਂ ਵੱਲੋਂ ਪ੍ਰੋਗਰਾਮ ਨੇ ਉਹਨਾਂ ਨੂੰ ਬੇਨਤੀ ਹੈ ਦਰਬਾਰ ਵਿੱਚ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਸੁਖਮਣੀ ਸਾਹਿਬ ਦਾ ਪਾਠ ਸਰਵਣ ਕਰਾਉਣਗੇ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਉੜੀ ਸੁਖਮਨੀ ਮਹੱਲਾ 5 ਸਲੋਕ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਸਤਿਵਲੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਸਿਮਰੋ ਜਾਸ ਬਸੰਬਰ ਏਕੇ, ਨਾਮ ਜਪਤਾ ਗੰਤ ਅਨੇਕੈ। ਵੇਦ ਪ੍ਰਾਣ ਸਿਮਰ ਸਰਧਾਖਰ ਕੀਨੇ, ਰਾਮ ਨਾਮ ਇਕਾਖਰ ਕਿਨਕਾ ਏਕ। ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਰਸਤਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਓ। ਪ੍ਰਭ ਕੇ ਸਿਮਰਨ ਗਰਬ ਨਾ ਬਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੈ। ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਨ ਕਛ ਬਿਘਨ ਨਾ ਲਾਗੇ, ਪ੍ਰਭ ਕੇ ਸਿਮਰਨ ਅਨ ਦਿਨ ਜਾਗੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੇ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬਦਾ ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ। ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤਿਸ਼ਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਨਹੀਂ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਹਿ ਸਮਾਏ। ਪ੍ਰਭ ਜੀ ਵਸੇ ਸਾਧਗੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਵਿਹਾਵੇ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਰ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਭੂ ਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਪ੍ਰਭ ਕੇ ਸਿਮਰਨ ਅਨਚੁਨਕਾਰ, ਸੁਖ ਪ੍ਰਭ ਸਿਮਰਨ ਕਾਇ ਅੰਤ ਨਾ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। हर सिमरन पै सिर जति दाते, हर सिमरन नी चौं गुण जाते, हर सिमरन धारी सब धरना, सिमर सिमर हर कारण करना, हर सिमरन कियो सगल अकारा, हर सिमरन में आप निंकारा, कर कृपा जिस आप जाया, नानक गुरमुख हर सिमर

ਨਾਨਕ ਕੇ ਪ੍ਰਭ ਸਾਥ ਹੋਇ ਸਵਰੀ ਜੇ ਮਾਤ ਪਿਤਾ ਸਤਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੇ ਮਹਾਂ ਭੈਣ ਦੂਤ ਜਮਦਲ ਹੈ ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੇ ਮੁਸ਼ਕਲ ਹੋਵੇ ਅਤਿ ਭਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਤ ਹੋਏ ਸੁਖੀਆ ਲਾ ਕਰੋਰੀ ਬੰਧ ਨਾ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪਤੇ ਅਕਾਵੈ ਜੇ ਮਾਰਗ ਜੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਦ ਸਹੇਲਾ ਐਸਾ ਨਾਮਨ ਸਦਾ ਤੇ ਆਈਏ ਨਾਨਕ ਗੁਰੂ ਪਰਮ ਗਤ ਪਾਈਏ ਸ਼ੂਰਤ ਨਾਹੀਂ ਕੋਟ ਲਗਵਾਹੀ ਨਾਮ ਜਪਤ ਤੈ ਭਾਰ ਭਰਾਹੀ ਅਨਕ ਵਿਘਨ ਜਾਏ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰ ਕੇ ਗਨੇ ਜਾਏ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਪੈਂਡੇ ਮਹਾਂ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਧ ਤਿਰਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਿਛਾਨੂ ਜੇ ਮਹਾਂ ਭਿਆਨ ਤਪਤ ਬੋ ਕਾਮ ਤੇ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝੇ ਅਗਰ ਆਕਰ ਖੈ ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਾ ਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸਰਨ ਦਿਨ ਰਾਤ ਹਰ ਹਰ ਔਗਤ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਦੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹਿ ਨਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕਹਿ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਪਾਠ ਪੈ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੰਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੇ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਧੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਘਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪੰਥੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਿਸ਼ੀ ਫਿਰੇ ਚਿਰ ਜੀਵੇ ਮਹਾਂ ਉਦਾਸ ਪੀਸਰ ਜੀਵੇ ਅਗਨ ਮੈਂ ਹੋਮਤ ਪੁਰਾਨ ਕਨਕ ਅਸਵ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਕਰ ਸਰੀਰ ਘਟਾਵੇ ਤੋ ਵੀ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸਾਮ ਸਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗਰ ਗਵਾਨ ਨ ਮਨ ਤੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮਹਿਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਭੂ ਨ ਵਿਖਿਆ ਟਰੇ ਜਲ ਧੋਵੇ ਬਹੁਦੇ ਅਨੀ ਸੁੱਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤ ਬਹੁ ਮੂਚ ਬਹੁਤ ਸਿਆਣ ਜਮਕਾ ਬਹੁ ਪਿਆਪੈ ਅਨਕ ਜਤਨ ਕਰ ਤਿਸ ਨ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੇ ਕੋਟ ਉਪਾਦਰ ਗਾ ਨਹੀਂ ਸਿਜੈ ਛੂਟ ਨਾਹੀ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਤੂੰ ਅਵਰ ਕਰ ਤੂੰ ਸਗਲੀ ਜਮਡਾਨੈ ਗੋਬਿੰਦ ਭਜਨ ਮੇਰ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੈ
देखो अपनी शोभा लोर है साध संग ये हो मैं शोर है देखो जन्म मरण ते डरे साध जना की सरनी पर है जिस जन को प्रभु दर्श पे आसा नानक ताके बल बल जासा सगल पुरख में पुरख प्रधान सत्संग जा का मिटे अवमान आपस को जो जाने नीचा सो गनिए सब ते ऊंचा जा का मन हो सगल करीना हर हर नाम दिन कर कर चीना मन अपने ते बुरा मिटाना पेके सगल से साजना सुख दुख जन समदस चेता नानक पाप पुन नहीं लेपा निर्तन को तन तेरो नाओ निधावे को नाओ तेरा थाओ निमाने को प्रभ तेरो मान सगल कटा को देवो दान करन करावन हार स्वामी सगल कटा के अंतर जामी अपनी गल में जानो आपे अपन संगा प्रभराते तुमरी उस तो तुम ते होए नानक और न जान सकोए सर्व धर्म में श्रेष्ठ धर्म हर को नाम जप निर्मल कर्म सगल क्रिया में उत्तम क्रिया सात संग दुर्मत मल हिरिया सगल उद्यम में उद्यम पला हर का नाम जपो जी सदा सगल वाणी में अमृत वाणी हर को जसन रसन बखानी सगल थान त्यो उत्तम थान नानक जे कट वसे हर नाम श्लोक निर्गुण यार ए आनया सो प्रभ सदा संभाल जिनकी याद चीज रख नानक निभही नाल अष्टपदी रमैया के गुण चेत पुरानी कमन मूल ते कम दिस्तानी जिन तू सास सवार सिगारिया गर्भ अगन में जिने अभारिया बार बसा तुझे प्यारे दूध पर जो बन भोजन सुख सूद बिरध पया उपर साख सैन मुख प्याओ बैठ को दैन ए निर्गुण गुण कछु न बुझे बख्श ले हो तो नानक सी जय जे प्रसाद हर ऊपर सुख बसै सुत प्रात मीत बंता संग हसै जे प्रसाद पीवे शीतल जला सुखदाई पवन पाव कहो मुला जे प्रसाद पोगे सब रसा सगल समुगी संसार बसा दीने हस्त पाव कर नेत्र रसना तिसे त्याग अवर संग रचना ऐसे दुख मुड़ अंध पे आपे नानक घाल लियो प्रभ आपे आद अंत जो रखन हार तिरस्यो प्रीत न करे गवार जाकी सेवा नवनिद पावे ताजो मूढ़ा मन नहीं लावे जो ठाकर सर सदा हजूरे ताको अंधा जान तदूरे जाकी टहल पावे दरगह मान तिसे बसारे मुग्ध जान सदा सदा हो फूलन हार नानक राखन हार पार रतन त्याग कौटी संग रचे सा छोट झूठ संग मचे जो शरणा सो अस्थिर कर माने जो होवन सो दूर परान छोट जाए तिसका श्रम करे संग साई तिस पर हरे चंदन लेप तारे धोए तो गर्द प्रीत पदम संग होए अंधकूप में पतत बिकराल नानक काल लियो प्रभ दयाल करतूत पशु की मानस जात लोग बचारा करे दिन रात बाहर पेख अंतर मल माया शब्द नाही कुछ करे छपाया बाहर ज्ञान ध्यान इसनान अंतर व्यापे लोह सुवान अंतर अगन बाहर तन स्वा गल पाथर कैसे तरे यथा जाके अंदर बसे प्रभाव नानक ते जन सह समात सुने अंधा कैसे मार्ग पावै कर गैले हो उड़ निभावै कहाँ बजार दबुझे डोरा निष्कहिए तो समझे पूरा कहाँ बिशन पर गावे गोंग जतन करे तो भी सुर भंग कह पिंगल पर्वत पर पवन नहीं होत उआ उस गवन करतार करना मैं दीन बेनती करे नानक तुमरी किरपा तरे संग सहाई सुहावे न चीत जो बिराई तास्यो प्रीत बलुआ के गृह पीतर बसे अनगेल माया रंग रस है निर्कर माने मने प्रतीत काल न आवे मूड़े चीत बैर विरोध काम क्रोध मोह झूठ विकार लम्मा लोभ रो याहू जुगत बयाने कई जन्म नानक राख लियो आपन कर करम तू ठाकर तो पै अरदास जियो पिंड सब तेरी रास तुम मात पिता हम बारख तेरे तुमरी कृपा में सो कनेरे कोई न जाने तुमरा अंत ऊचे ते ऊचा भगवंत सगल समगरी तुमरे सूत्र धारी तुम दे सो आज्ञाकारी तुमरी गज में तुम ही जानी नानक दास सदा कुर्बानी श्लोक देन हार प्रभ छोड़ कै लग है आन सुहाए नानक कहु नसी जई बिन नावे पाते जाय अष्टपदी दस वस्तु लै पाशे पावे एक वस्त कारण बखोड़ गवा।

0: ਸਾਬਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੁਪਲਾ ਬ੍ਰਹਮ ਗਿਆਨੀ ਸੁਪਲਾ
1: ਨਾਨਕ ਬ੍ਰਹਮ ਗਿਆਨੀ ਜਪਾ ਸਗਲ ਸੰਸਾਰ ਬ੍ਰਹਮ ਗਿਆਨੀ ਕੇ ਕਰੰਗ ਬ੍ਰਹਮ ਗਿਆਨੀ ਕੇ ਬਸਾ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗਹੇਤਾ ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬਾਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਡ ਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਨ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕਾ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਣੀ ਸਲੋਕ ਉਰ ਤਾਰਾ ਜੋ ਅੰਤਰ ਨਾਮ ਸਰਬ ਮੈਂ ਪੇਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਾਰਤ੍ਰਿਆ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕਉ ਮੰਦਾ ਗੁਰ ਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜੈਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪਰਸੰਨ ਬਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛਾ ਕੇਵਲ ਭਗਤ ਕੀਰਤਨ ਸੰਗਰਾਚਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹ ਨਾਮ ਜਪਾਵੈ ਨਾਨਕ ਉਹ ਵੈਸਨੋ ਪਰਮ ਗਾਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਤੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧਸੰਗ ਪਾਪਾਂ ਮਾਲਕ ਹੋਵੈ ਤਿਸ ਭਗਉਤੀ ਕੀ ਮਾਤੂਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧਾ ਰਾਮ ਨਾਮ ਆਤਮ ਮਹਿ ਸੋਧਾ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਉ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਥੂਲ ਚਉ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰਾ ਪਸ ਪ੍ਰੇਤ ਮੁਗਦ ਪਾਥਰ ਕਉ ਤਾਰਾ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਾ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ऐसी जुगत नानक राम दास, प्रभ की आज्ञा आत्म हितावै, जीवन मुक्त सुख हावै, तैसा हरख तैसा उस सोग, सदा आनंद त नहीं वियोग, तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वरताए साई जुगत, नानक ओह पुरख कही है जीवन मुक्त, पार ब्रह्म के सगले ठाओ, जित जित कर राख तैसा तिन नाओ, आपे करन करावन जोग, प्रभ पावै सोई फुन होग, पसर आप होए अनत तरंग, लखे न जाहे पार ब्रह्म के रंग, जैसी मत दे तैसा परगास, पार ब्रह्म करता अविनाश, सदा सदा सदा दयाल, सिमर सिमर नानक भय निहाल, श्लोक उस्तद कर अनेक जान, अंत न पारा बार, नानक रचना प्रभ रची, बहु बेद अनक प्रकार, अष्टपदी कई कोट हुए पूजारी, कई कोट आचार व्यवहारी, कई कोट पै तीर्थ वासी, कई कोट बन भरम उदासी, कई कोट वेद के स्रोते, कई कोट तपी सुर होते, कई कोट आत्म ध्यान तारा, कई कोट कब काव विचार, कई कोट नवतन नाम त्यावह, नानक करते का अंत न पावह, कई कोट पय अभिमानी, कई कोट अंध अज्ञानी, कई कोट किरपन कठोर, कई कोट अभिग आत्म निकोर, कई कोट पर दर्ब कोहिरा, कई कोट पर दुख ना करह, कई कोट माया श्रम माहे, कई कोट पर देश परमाहे, जित जित लावो तित तित लगना, नानक करते की जाना करता रचना, कई कोट सिद्ध जति जोगी, कई कोट राजे रस भोगी, कई कोट पंखी सर्प उपाय, कई कोट पाथर बिरख निप जाए, कई कोट पवन पानी बैसंतर, कई कोट देश भू मंडल, कई कोट सस्यर सूर नक्षत्र, कई कोट देवदान मिंदर सिर शत्र, सगल समग्री अपना सूत तारा, नानक जिस जिस भावा तिस तिस निस्तारा, कई कोट राजस तामस सातक, कई कोट वेद प्राण सिमर तर सास्त, कई कोट किए रतन समुंद, कई कोट नाना प्रकार जंत, कई कोट किए चिर जीवे, कई कोट गिरी मेर स्वर्ण थीवे, कई कोट जह किन्नर पिसाच, कई कोट भूत प्रेत सूकर मिर्गाच, सब ते नेरा सब हूते दूर, नानक आप अलिपत रहया पारपूर, कई कोट पाताल के वासी, कई कोट नरक सुर्ग निवासी, कई कोट जन्म जीव मर है, कई कोट बोजोनी फिर है, कई कोट बैठती खाहे, कई कोट काला थक पाहे, कई कोट किए तनवंत, कई कोट माया मह चिंत, जह जा पाणा तह तह राखे, नानक सब किश प्रभ का हाथे, कई कोट पै बैरागी, राम नाम संग तिन लेव लागी, कई कोट प्रभ कौ खो जनते, आत्म पार बम लहंते, कई कोट दर्शन प्रभ प्यास, तिन कव मिल्यो प्रभ अविनाश, कई कोट मांगा सतसंग, पार ब्रह्म तिन लागा रंग, जिन कव होए आप सो प्रसन्न, नानक ते जन सदा तन तन, कई कोट खानी अरखंड, कई कोट आकाश ब्रह्मांड, कई कोट होए अवतार, कई जुगत की नो विस्थार, कई बार पसरूपासार, सदा सदा एक एकंकार, कई कोट कीने बहुपहांत, प्रभ ते हुए प्रभ माहे समात, ताका अंत न जाने कोए, आपे आप नानक प्रभ सोए, कई कोट पार ब्रह्म के दास, तिन होवत आत्म परगास, कई कोट तात के बेते, सदा निहारा एको नेत्रे, कई कोट नाम रस पीवह, अमर पय सद सद ही जीवह, कई कोट नाम गुण गावह, आत्म रस सुख सहज समावह, अपने जन कौ सा सा सुमारे, नानक होए परमेश्वर के प्यारे, सलोका करन कारण प्रभ एक है, दूसर नाही कोय, नानक तिस बलहार न, जाल थाल मही अल सोय, अष्टपदी करन करावन करना जोग, जो तिस पावै सोई होग, खिनमै थप थपनहारा, अंत नहीं केश पारा बारा, हुक्मे तार अधर रहावै, हुक्मे उपज हुक्म समावै, हुक्मे उच नीच व्यवहार, हुक्मे अनक रंग प्रकार, ਕਰ ਕਰ ਦੇਖਾ ਆਪਣੀ ਵਡਿਆਈ, ਨਾਨਕ ਸਮੈ ਰਹਿਆ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਵੈ, ਪ੍ਰਭ ਭਾਵੈ ਤਾ ਪਾਥਰ ਤਰਾਵੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾ ਹਰ ਗੁਣ ਪਾਖੈ। ਪ੍ਰਭ ਭਾਵੈ ਤਾ ਪਤ ਤੁਧਾਰਾ, ਆਪ ਕਰ ਆਪਣ ਵਿਚਾਰ। ਦੁਹ ਸਿਰਾਂ ਕਾ ਆਪ ਸੁਆਮੀ, ਖਿਲ ਬਿਗਸੈ ਅੰਤਰ ਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੁ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕਾ ਹਾਥ ਹੋਏ ਤਾਂ ਸਭ ਕਿਛੁ ਲੇ, ਜੋ ਤਿਸ ਭਾਵਾ ਸੋਈ ਕਰੇ। ਅਣਜਾਨਤ ਵਿਖਿਆ ਮੈਂ ਰਚਾ, ਜੇ ਜਾਣਤ ਆਪਣ ਆਪ ਬਚਾ। ਪਰ ਮੈਂ ਪੂਲਾ ਦਸ ਦਿਸ ਧਾਵਾ, ਨਿਮਖ ਮਾਹੇ ਚਾਰ ਕੁੰਟ ਫੇਰ ਆਵੈ। ਕਰ ਕਿਰਪਾ ਜੇ ਸਪਨੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾਂ ਕਾ ਦ੍ਰਿਸ਼ਟ ਕਛੂ ਨਾ ਆਵਾ, ਤਿਸ ਤਤਕਾਲ ਦਸ ਦਿਸ ਪ੍ਰਗਟਾਵਾ। ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਅਪ

ਤੇਰੀ ਬਾਣੀ ਘੜ ਘੜ ਸੁਣੀ ਸ਼ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ ਨਾਮ ਜਪਾ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰਾ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁਖਣ ਆਰ ਜਾ ਕਟਾ ਸੰਤ ਕਾ ਦੁਖਣ ਜਮ ਤੇ ਨਹੀਂ ਛੁਟਾ ਸੰਤ ਕਾ ਦੁਖਣ ਸੁਖ ਸਭ ਜਾਏ ਸੰਤ ਕਾ ਦੁਖਣ ਨਰਕ ਮਹਿ ਪਾਏ ਸੰਤ ਕਾ ਦੁਖਣ ਮਤ ਹੋਏ ਮਲੀਨ ਸੰਤ ਕਾ ਦੁਖਣ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖਾ ਨਾ ਕੋਏ ਸੰਤ ਕਾ ਦੁਖਣ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰਾ ਨਾਨਕ ਸੰਸੰਗ ਨਿੰਦਕ ਪੀ ਤਰਾ ਸੰਤ ਕੇ ਦੁਖਣ ਤੇ ਮੁਖ ਪਵਾ ਸੰਤਨ ਕਾ ਦੁਖਣ ਕਾਗਜੋ ਲਵਾ ਸੰਤਨ ਕਾ ਦੁਖਣ ਸਰਪ ਜੁਣ ਪਾਏ ਸੰਤ ਕਾ ਦੁਖਣ ਤ੍ਰਿਗਤ ਜੁਣ ਕਿਰਮਾਏ ਸੰਤਨ ਕਾ ਦੁਖਣ ਤ੍ਰਿਸ਼ਨਾ ਮੈਂ ਜਲਾ ਸੰਤ ਕਾ ਦੁਖਣ ਸਭ ਕੋਸ਼ਲਾ ਸੰਤ ਕਾ ਦੁਖਣ ਤੇਜ ਸਭ ਜਾਏ ਸੰਤ ਕਾ ਦੁਖਣ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵਾ ਤਪਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗ ਸੰਤ ਕੇ ਦੁਖੀ ਕਉ ਸਭ ਤਿਆਗ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮ ਮਰਾ ਸੰਤ ਕੀ ਦੁਖ ਨਾ ਸੁਖ ਤੇ ਟਰਾ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟਾ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਉਭਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਂਧਨ ਨਹੀਂ ਤਰਾਪਾ ਸੰਤ ਕਾ ਦੁਖੀ ਛੁੱਟੇ ਅਕੇਲਾ ਜੋ ਬੁਆੜ ਤਿਲ ਖੇਤ ਮਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋ ਇੱਥੇ ਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰਾ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚੱਲਣ ਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੈ ਕੋਏ ਨਾਨਕ ਜਾਨਾ ਸੱਚਾ ਸੋਏ ਸਭ ਕਟ ਤਿਸ ਕੇ ਉਹ ਕਰਨ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸ ਧਿਆਵੋ ਸਾਸ ਗ੍ਰਾਸ ਸਭ ਕਛ ਵਰਤਾ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨਾ ਹਾਰ ਦੂਸਰ ਕੌਣ ਕਹ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਵਾਢ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਇ ਅਸ਼ਟਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕਾ ਭਗਵਾਨ ਜਿਸ ਕੈ ਦੀਆ ਰਹੇ ਅਗਹਾਏ ਪੌਰ ਨਾ ਤ੍ਰਿਸ਼ਨਾ ਲਾਗਾ ਆਏ ਮਾਰੇ ਰਾਖੈ ਏਕੋ ਆਪ ਮਾਨੁ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਤਸੰਗ ਬਿਨਸਤ ਸਭ ਸੰਗ ਚਰਨ ਚੱਲੋ ਮਾਰਗ ਗੋਬਿੰਦ ਮਿਟਾ ਪਾਪ ਜਪੀਆ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਾ ਨਾਨਕ ਉਜਲ ਮੱਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨ ਇਤ ਉਤ ਕੀਓ ਸੋਜਿ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ
ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰ ਪ੍ਰਸਾਦਿ ਆਪਣਾ ਆਪ ਸੁਝਹਿ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝਹਿ। ਸਾਧ ਸੰਗ ਹਰਿ ਹਰਿ ਜਸੁ ਕਹਿਤ, ਸਰਬ ਰੋਗ ਤਿਉ ਹਰਿ ਜਨ ਰਹਿਤ। ਅਣਦਿਨ ਕੀਰਤਨ ਕੇਵਲ ਬਖਿਆਣ, ਗ੍ਰਹਿਸਤ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗਹਿ ਦੂਖ। ਜਿਸ ਕੋ ਹਰਿ ਭਉ ਮਨ ਚਿਤਿ ਆਵੈ, ਸੋ ਸੰਤ ਸੁਹਿਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸ ਤੇ ਡਰੈ। ਜੈਸਾ ਸਾਧ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਝਿਆ, ਗੁਰ ਪ੍ਰਸਾਦਿ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪਣ ਚਲਤਿ ਆਪ ਹੀ ਕਰੈ। ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਣਕ ਜੁਗਤ ਰਚ ਥਾਪਿਉ ਥਾਪ। ਅਵਿਨਾਸੀ ਨਾਹੀ ਕਿਛੁ ਖੰਡ, ਤਾਰਨ ਤਾਰ ਰਹਿਓ ਪਹਿਮੰਡ। ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰਹਿ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੈ ਵਡ ਪਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖਾ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸਾ ਹਰਿ ਸੰਗ। ਸਹਿ ਸੁਭਾਏ ਹੋਏ ਹੋਵੈ ਸੋ ਹੋਏ, ਕਰਨ ਹਰਿ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੋਖਣ ਦਾਨ ਉਨਹੁ ਬਨ ਆਏ। ਆਪਸ ਕੋ ਆਪ ਦੀ ਨੁਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ। ਜਾਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਜੇ ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਵਿੱਚ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਾਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹਾ, ਪ੍ਰਭ ਕੀ ਜੋਤ ਸਗਲ ਘਟ ਸੋਹਾ। ਤਨਵੰਤਾ ਹੋਏ ਕਿਆ ਕੋ ਗਰਬਾ, ਜਾਂ ਸਭ ਕਿਛ ਤਿਸਕਾ ਦੀਆ।

ਵਾਰ ਜਿਸ ਗੁਰ ਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋ ਜਨ ਸਦਾ ਆਰੋਗ, ਜੋ ਮੰਦਿਰ ਕਉ ਥੰਮ ਥੰਮਣ, ਤੋ ਗੁਰ ਕਾ ਸ਼ਬਦ ਮਨੈ ਅਸਥੰਮਣ, ਜੋ ਪਾਖਾਨ ਨਾਵ ਚੜ੍ਹ ਤਰ, ਪ੍ਰਾਣੀ ਗੁਰ ਚਰਨ ਲਗਤ ਨਿਸਤਰ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾ ਉਦਿਆਨ ਮਹਿ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਂਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਸਹ ਚਤਾਰ, ਜੋ ਕਾਸ਼ ਕਰਾ ਸੋਈ ਸੁਖ ਮਾਨ, ਪੂਲਾ ਕਾਹੇ ਫਿਰ ਅਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇ ਤੀਕਰ ਜਾਹੇ, ਜਿਸ ਵੱਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਵਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ, ਲਾਦ ਖੇ ਬਸੰਤ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧੰਨ ਧੰਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ, ਇਹ ਵਾਪਾਰ ਵਿਰਲਾ ਵਾਪਾਰਾ, ਨਾਨਕ ਤਾਕਾ ਸਦ ਬਲਿਹਾਰਾ, ਚਰਨ ਸਾਧਕੇ ਤੋਏ ਤੋਏ ਪੀਓ, ਹਰ ਪ੍ਰਸਾਦ ਕਹੋ ਆਪਣਾ ਜੀਓ, ਸਾਧ ਕੀ ਤੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਣਕ ਬਿਘਨ ਤੇ ਸਾਧੂ ਰਾਖਾ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖਾ, ਓਟ ਗਹੀ ਸੰਤ ਦਰ ਆਇਆ, ਸਰਬ ਸੁਖ ਨਾਨਕ ਤਿਹ ਪਾਇਆ, ਮ੍ਰਿਤ ਕਉ ਜੀਵਾਲਨ ਹਾਰ, ਭੁੱਖੇ ਕਉ ਦੇਵ ਤਿਹ ਦਹਾਰ, ਸਰਬਨ ਦਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ, ਸਭ ਕੇ ਤਿਸ ਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰੈਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾਕਾ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਹ ਲੋਏ, ਜਾਕ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ।

ਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਇਚ ਪੁੰਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਵਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ

ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਨ ਅੰਤਰ ਇਹੀ ਸੁਆਓ ਨੇਤਰੋਂ ਪੇਕ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ।

ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ, ਜਾਂ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਆਨੰਦਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇ ਕਾ ਕਰੋ ਉਦਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸਵਾਓ, ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੇ ਅਗਿਆਨ ਬਿਨ ਸਹਿ ਅੰਧੇਰਾ, ਸੁਣ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ, ਹਲਤ ਪਲਤ ਦੋਇ ਲਿਹੋ ਸਵਾਰ,

ਮਿਟਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋਹੋਤ ਨਿਹਾਲ, ਤਾਂ ਕਹਿ ਨਿਕਟ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ।

ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਿਆ ਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਹ ਸਾਹ ਸਿਮਰੋ ਗੋਬਿੰਦ ਮਾਨ ਅੰਤਰ ਕੀ ਉਤਰੈ ਚਿੰਦ ਆਸ ਅਨਤਿਆ ਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗ ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੈ ਬਚਨ ਅਮਲੀਕ ਲਾਲ ਏ ਰਤਨ ਸੁਨਤ ਕਮਾਵਤ ਹੋ ਤੀ ਉਧਾਰ ਆਪ ਤਰੈ ਲੋਕਾਂ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦਾ ਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭਿਆ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਸਭ ਦਇਆ ਪ੍ਰਭ ਧਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸਹੂਤ ਨਿਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ

ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ਼ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਇਕ ਦ੍ਰਿਸ਼ਟੇਤਾ ਇਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾ ਵਿਸਾਰ ਨਾ, ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰੇ ਘਰ ਤਾਂ ਤੇਰੇ, ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦਵਾਸ ਕੀਤੇ ਕਾਲ ਕੰਟ ਕੋ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸਗੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ

0: ਨਹਾਦ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਆ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਇ ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਅਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਂਦੇ ਆਵੇ ਤਾਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇਂਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਸਿੱਕਿਤ ਕੇਸਾਂ ਸਵਾਸਾਂ ਸੰਗ ਨਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਜਾਇ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਖਾਲਸਾ ਜੀ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦੇ ਤਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੇ ਉਣ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ਼ਬਦ ਚੌਂਕ ਕੀਰਤਨ ਸੋਧਰ ਰਹਿ ਸਭ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘੱਟਾ ਪੁੱਲ ਚੋ ਦੇਖੇ ਮੈਂ ਬਖਸ਼ਿਸ਼ ਕਰਨੀ ਦਾਤਾ ਜੀ ਆਪ ਨੇ ਕਿਰਪਾ ਕੀਤੀ ਅੱਜ ਦੇ ਸਮੁੱਚੇ ਸਮਾਗਮ ਦਰੋਂ ਕਰੋਂ ਵਰਸਾਏ ਦਾਤਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਆਪ ਨੇ ਕਿਰਪਾ ਕੀਤੀ ਦਰੋਂ ਕਰੋਂ ਵਰਸਾਏ ਭਾਈ ਅਵਤਾਰ ਸਿੰਘ ਅਤੇ ਬੀਬੀ ਲਖਬੀਰ ਕੌਰ ਪਰਿਵਾਰ ਨੂੰ ਦਾਤਾ ਜੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਦੇ ਕਾਕਾ ਤੇਗਵੀਰ ਦੀ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਤੇ ਇਸੇ ਤਰ੍ਹਾਂ ਆਪ ਨੇ ਕਿਰਪਾ ਕੀਤੀ ਭਾਈ ਜਸਵੰਤ ਸਿੰਘ ਸੁਰਜੀਤ ਕੌਰ ਜੋਹਲ ਪਰਿਵਾਰ ਦੇ ਦਾਤਾ ਜੀ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਅਤੇ ਕਾਰੋਬਾਰਾਂ ਦੀਆਂ ਬਰਕਤਾਂ ਲਈ ਅਤੇ ਜੌਹਲ ਪਰਿਵਾਰ ਵੱਲੋਂ ਦਾਤਾ ਜੀ ਭਾਈ ਜਸਵੰਤ ਸੁਰਜੀਤ ਕੌਰ ਜੌਹਲ ਦਾ ਪੋਤਾ, ਮੋਤੀ ਸਿੰਘ ਦੇ ਮਨਪ੍ਰੀਤ ਜੌਹਲ ਦੇ ਪੁੱਤਰ, ਕਾਕਾ ਗਿਆਨ ਸਿੰਘ ਜੌਹਲ ਦਾ ਦਾਤਾ ਜੀ ਪਹਿਲਾ ਜਨਮਦਿਨ ਮਨਾਉਂਦਿਆਂ ਹੋਇਆਂ ਅਤੇ ਆਪ ਨੇ ਕਿਰਪਾ ਕੀਤੀ ਜੌਹਲ ਪਰਿਵਾਰ ਦੇ ਮਨੀਸ਼ ਸਿੰਘ ਜੌਹਲ ਦੇ ਘਰ ਦਾਤਾ ਜੀ ਉਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸ਼ੁਕਰਾਨੇ ਵਜੋਂ ਸੈਮੂਅਲ ਸਿੰਘ ਨੇ ਜਨਮ ਲਿਆ ਦਾਤਾ ਜੀ ਉਹ। ਇਸੇ ਤਰ੍ਹਾਂ ਕਾਕਾ ਮਨਤੇਜ ਸਿੰਘ ਹੀਰੋ ਦਾ 21ਵਾਂ ਜਨਮਦਿਨ ਮਨਾਉਂਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਅਤੇ ਬੱਚੇ ਦੀ ਦੇਹ ਰੋਗਤਾ ਦੀ ਜਾਚਨਾ ਕਰਦਿਆਂ ਹੋਇਆਂ ਪਰਿਵਾਰਾਂ ਨੂੰ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਹੋਇਆਂ ਆਪ ਦੀ ਇਲਾਹੀ ਬਾਣੀ ਦੇ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ। ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸੰਪੂਰਨ ਹੋਏ ਹਨ ਦਾਤਾ ਜੀ ਉਹ। ਉਪਰੰਤ ਆਨੰਦ ਸਾਹਿਬ ਦੀ 6 ਪੌੜੀਆਂ ਦੇ ਜਾਪ ਕੀਤੇ ਗਏ ਨੇ। ਅੱਖਰ ਦਾ ਵਾਧਾ ਘਾਟਾ ਪੁਲਚੋ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਦੇ ਅਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ। ਮਿਹਰ ਕਰਨੀ ਦਾਤਾ ਜੀ ਸਭ ਪਰਿਵਾਰਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ, ਪ੍ਰੇਮ ਪਿਆਰ ਅਤਵਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਅਤੇ ਆਉਣ ਵਾਲੇ ਸਮੇਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਣੀ। ਕਾਕਾ ਤੇਗਵੀਰ ਸਿੰਘ ਅਤੇ ਕਾਕਾ ਗਿਆਨ ਸਿੰਘ ਅਤੇ ਸੈਮੂਅਲ ਦੇ ਉੱਤੇ ਦਾਤਾ ਜੀ ਕਾਕਾ ਮਨਤੇਜ ਸਿੰਘ ਦੇ ਦਾਤਾ ਜੀ ਸਿਰ 'ਤੇ ਮਿਹਰ ਬੱਚਿਆਂ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ, ਬੱਚੇ ਦੇਸ਼ ਕੌਮ ਦੇ ਸੇਵਕ, ਸ਼ੁਭ ਗੁਣ ਉਹ 'ਚ ਵੀ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ ਅਤੇ ਸਮੂਹ ਬੱਚਿਆਂ ਨੂੰ ਦਾਤਾ ਜੀ ਵੱਡੀਆਂ ਉਮਰਾਂ ਬਖਸ਼ ਕੇ ਨਿਹਾਲ ਕਰਨਾ, ਆਉਣ ਵਾਲੇ ਸਮੇਂ ਦਾਤਾ ਜੀ ਬੱਚਿਆਂ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ ਕੇ ਨਿਹਾਲ ਕਰਨਾ, ਅੰਗ ਸੰਗ ਸਹਾਈ ਹੋ ਕੇ ਵਰਤਣਾ। ਕਾਕਾ ਮਨਤੇਜ ਸਿੰਘ ਨੂੰ ਦਾਤਾ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕਰਨੀ ਅਤੇ ਬੱਚਿਆਂ ਨੂੰ ਜੀਵਨ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ। ਸ਼ੁਕਰਾਨੇ ਵਜੋਂ ਸਮੂਹ ਪਰਿਵਾਰਾਂ ਵੱਲੋਂ ਦਾਤਾ ਜੀ ਆਪ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਤਾ ਜੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਨੂੰ ਇਸੇ ਤਰ੍ਹਾਂ ਖੁਸ਼ੀਆਂ ਖਿੜੇ ਬਖਸ਼ਿਸ਼ ਕਰਦੇ ਰਹਿਣਾ, ਅੰਗ ਸੰਗ ਸਹਾਈ ਹੋ ਕੇ ਵਰਤਣਾ, ਹਰ ਮੈਦਾਨ ਹਰ ਦਵਾਨ ਫਤਿਹ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਦਾਤਾ ਜੀ ਭਾਈ ਕੇਵਲ ਸਿੰਘ ਬਾਹੀਆ ਅਤੇ ਗੁਲਜ਼ਾਰ ਸਿੰਘ ਸਰਾਓਂ ਪਰਿਵਾਰਾਂ ਵੱਲੋਂ ਵੀ ਸ਼ੁਕਰਾਨੇ ਵਜੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ। ਮਿਹਰ ਕਰਨੀ ਦਾਤਾ ਜੀ ਉਹ। ਬਾਹੀਆ ਪਰਿਵਾਰ ਅਤੇ ਸਰਾਓਂ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ। ਬੱਚੀ ਲਹਿਣਾ ਕੌਰ ਦਾ ਜਨਮਦਿਨ ਮਨਾਇਆ ਜਾ ਰਿਹਾ। ਦਾਤਾ ਜੀ ਮਿਹਰ ਕਰਨੀ ਬੱਚੀ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ। ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਬੀਬੀ ਰਸਪਾਲ ਕੌਰ ਤੁੰਗ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ, ਮਿਹਰ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ ਅਤੇ ਸਮੂਹ ਪਰਿਵਾਰਾਂ ਵੱਲੋਂ ਦਾਤਾ ਜੀ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ। ਪਵਿੱਤਰ ਹਜ਼ੂਰੀ ਵਿੱਚ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਇਸ ਵਕਤ ਪਰਿਵਾਰਾਂ ਦੀ ਚੜ੍ਹਦੀ ਕਲਾ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਦੀਵਾਨ ਸੱਜ ਰਹੇ ਨੇ, ਮਿਹਰ ਭਰਿਆ ਹੱਥ ਰੱਖਣਾ। ਮਿਹਰ ਕਰੋ ਦਾਤਾ ਜੀ ਆਓ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ, ਸੰਗਤਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ ਕੇ ਨਿਹਾਲ ਕਰੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਉ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ। ਰਾਜ ਕਰੇਗਾ ਖਾਲਸਾ ਆ ਕੀ ਰਹੇ।

ਸਤਨਾਮ ਵਾਹਿਗੁਰੂ ਜੀ। ਜੇ ਸਿਮਰਤ ਸਾਹਿਬ ਕਿਲ ਵੇਖਣ ਨਾਸੇ ਪਿਤਰੀ ਹੋਏ ਹਦਾਰੂ, ਸੋ ਹਰ ਹਰ ਤੁਮ ਸਦ ਹੀ ਜਾ ਪੂਜਾ ਕਾਇ ਅੰਤ ਨ ਪਾਰੂ। ਪੂਤਾਂ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀ। ਸੋ ਕਹੋ ਟਲ ਗੁਰ ਸੇਵੀ ਐ ਐਹਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪੰਜਵਾਂ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਦਮ ਕਰਤ ਆਨੰਦ ਪਿਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਕੈ ਜਪਤ, ਹਰ ਜਪ ਹੋ ਜੀਵਾਂ, ਪਾਰ ਬ੍ਰਹਮ ਅਰਾਧ ਤੇ ਮੁਖ ਅੰਮ੍ਰਿਤ ਪੀਵਾਂ ਰਹਾਉ। ਜੀ ਜੰਤ ਸਭ ਸੁਖ ਬਸੈ, ਸਭ ਕੇ ਮਨ ਲੋਚ, ਪਰ ਉਪਕਾਰ ਨਿਤ ਚਿਤ ਵਤੈ ਨਾਹੀ ਕਛ ਪੋਚ। ਧਨ ਸੋ ਥਾਨ ਬਸੰਤ ਧਨ, ਜਹ ਜਪੀਏ ਨਾਮ, ਕਥਾ ਕੀਰਤਨ ਅਤ ਕਣਾ ਸੁਖ ਸਹਿਜ ਬਸ਼ਰਾਮ। ਮਨ ਤੈ ਕਦੇ ਨ ਵਿਸਰੈ, ਅਨਾਥ ਕੋ ਨਾਥ, ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਛ ਹਾਥ। ਮਨ ਤੈ ਕਦੇ ਨ ਵਿਸਰੈ, ਅਨਾਥ ਕੋ ਨਾਥ, ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਛ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ, ਸਤਿਗੁਰੂ ਦੀ ਪਾਰ ਬਖਸ਼ ਰਹਿਮਤ ਹੋਈ ਹੈ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ। ਸਭ ਚੌਂਕ ਚ ਕੀਰਤਨ ਸੋਧ ਰਹਿਰ ਸਾਹਿਬ ਦੇ ਪਾਠ ਉਪਰੰਤ ਸਤਿਗੁਰ ਨੇ ਕਿਰਪਾ ਕੀਤੀ ਹੈ, ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੀਆਂ, ਬੱਚਿਆਂ ਦੇ ਜਨਮ ਦਿਨ ਮਨਾਉਂਦਿਆਂ ਹੋਇਆਂ ਗੁਰੂ ਦਾ ਸ਼ੁਕਰਾਨਾ ਕਰਦੇ ਹੋ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਲਈ ਗਈ ਹੈ। ਦਰੋਂ ਘਰੋਂ ਵਰਸਾਏ ਭਾਈ ਅਵਤਾਰ ਸਿੰਘ ਲਬੀਰ ਕੌਰ ਪਰਿਵਾਰ ਅਤੇ ਭਾਈ ਜਸਵੰਤ ਸਿੰਘ ਸੁਰਜੀਤ ਕੌਰ ਜੌਲ ਪਰਿਵਾਰ ਅਤੇ ਇਸ ਤਰ੍ਹਾਂ ਕਾਕਾ ਮਨਤੇਜ ਸਿੰਘ ਹੀਰੋ ਦੇ ਪਰਿਵਾਰ, ਭਾਈ ਕੇਵਲ ਸਿੰਘ ਅਤੇ ਗੁਲਜ਼ਾਰ ਸਿੰਘ ਸਰਾਂ ਵਾਲੇ ਪਰਿਵਾਰਾਂ ਵੱਲੋਂ ਗੁਰੂ ਦੇ ਚਰਨ ਪ੍ਰਸੰਨ ਕੀਤੇ ਗਏ ਨੇ। ਅੱਜ ਸੁਖਮਨੀ ਸਾਹਿਬ ਦੇ ਪਾਠ ਪਰਿਵਾਰਾਂ ਵੱਲੋਂ ਆਰੰਭ ਹੋਏ, ਆਪ ਨੇ ਸ਼ਰਧਾ ਭਾਵਨਾ ਦੇ ਪਿਆਰ ਦੇ ਨਾਲ ਸਰਵਣ ਕੀਤੇ ਨੇ। ਉਪਰੰਤ ਨਾਥ ਸਾਹਿਬ ਦੀ ਛੇ ਪੌੜੀਆਂ ਦੇ ਜਾਪ ਅਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਤੇ ਕਾਕਾ ਤੇਗਵੀਰ ਸਿੰਘ ਅਤੇ ਕਾਕਾ ਗਿਆਨ ਸਿੰਘ, ਕਾਕਾ ਸੈਮੂਅਲ ਅਤੇ ਕਾਕਾ ਮਨਤੇਜ ਸਿੰਘ ਅਤੇ ਬੱਚੀ ਲਹਿਣਾ ਕੌਰ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੋਈ। ਪਵਿੱਤਰ ਹੁਕਮਨਾਮੇ ਸਕੂਨ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਸੋ ਸਭ ਪਰਿਵਾਰਾਂ ਨੂੰ ਬੱਚਿਆਂ ਦੇ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਆਪ ਸਰਬੱਤ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੰਗ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਰਹਿਣ। ਸੋ ਇਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚਿਆਂ ਦੇ ਜਨਮ ਹੁੰਦੇ ਨੇ,
ਉਹਨਾਂ ਦੇ ਵੱਲੋਂ ਸਨਮਾਨਿਤ ਕੀਤਾ ਜਾਂਦਾ, ਇੱਕ ਟੋਕਨ ਦੇ ਤੌਰ 'ਤੇ ਕੋਂਗਰੈਚੁਲੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰਾ ਸਾਹਿਬ ਵੱਲੋਂ। ਤੋ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਜਾਂ ਪਰਿਵਾਰ ਜਾਂ ਬੱਚੇ ਆ ਕੇ ਆਪਣਾ ਜਿਹੜਾ ਸਵੀਕਾਰ ਕਰਨ ਸਰਟੀਫਿਕੇਟ। ਅਤੇ ਮੈਂ ਬੇਨਤੀ ਕਰਾਂਗਾ ਕਾਕਾ ਤੇਗਵੀਰ ਸਿੰਘ ਦਾ ਪਰਿਵਾਰ ਬੱਚੇ ਨੂੰ ਲੈ ਕੇ ਆਉਣ, ਇਸ ਤਰ੍ਹਾਂ ਗਿਆਨ ਸਿੰਘ ਦਾ, ਕਾਕਾ ਗਿਆਨ ਸਿੰਘ ਨੂੰ ਲੈ ਕੇ, ਅਤੇ ਕਾਕਾ ਸੈਮੂਅਲ ਉਹਨਾਂ ਦਾ ਸਰਟੀਫਿਕੇਟ, ਅਤੇ ਕਾਕਾ ਮਨਤੇਜ ਸਿੰਘ ਸਟੇਜ 'ਤੇ ਆਣ ਕੇ ਆਪਣਾ ਸਰਟੀਫਿਕੇਟ ਸਵੀਕਾਰ ਕਰਨ ਦੀ ਕਿਰਪਾਲਤਾ ਕਰਨ ਜੀ। ਤੋ ਮੈਂ ਬੇਨਤੀ ਕਰਾਂ, ਆਪ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸੇਵਾ ਲਈ ਆ, ਸਾਡੇ ਸਾਰਿਆਂ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਨਾਲ ਨਾਲ ਮੈਂ ਇੱਕ ਬੇਨਤੀ ਕਰਨੀ ਆਪ ਜੀ ਨੂੰ, ਆਪ ਸਭ ਨੂੰ ਪਤਾ ਕਿ ਗੁਰਦੁਆਰਾ ਸਾਹਿਬ ਕੇ ਨਵੀਂ ਬਿਲਡਿੰਗ ਜਿਹੜੀ ਹੈ ਉਹਦਾ ਨੀਂਹ ਪੱਥਰ ਰੱਖ ਦਿੱਤਾ ਗਿਆ, ਥੋੜ੍ਹੇ ਦਿਨਾਂ ਤੱਕ ਇਹ ਬਿਲਡਿੰਗ ਜਿਹੜੀ ਆ ਇਹਦੀ ਉਸਾਰੀ ਆਰੰਭ ਹੋ ਜਾਣੀ ਆ। ਆਪ ਜੀ ਨੂੰ ਵੀ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ, ਤੁਸੀਂ ਬਹੁਤ ਸਹਿਯੋਗ ਬਖਸ਼ਿਆ, ਬੜੀ ਕਿਰਪਾ ਕੀਤੀ ਆ ਕਿ ਇਸ ਗੁਰਦੁਆਰੇ ਨੂੰ ਸਹਿਯੋਗ ਬਖਸ਼ ਕੇ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਨਵੀਂ ਚੀਜ਼ ਜਿਹੜੀ ਹੈ ਉਹ ਅਸੀਂ ਪੇਸ਼ ਕਰ ਰਹੇ ਹਾਂ ਤੁਹਾਡੇ ਲਈ। ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ, ਜਿੱਥੇ ਤੁਸੀਂ ਪਿੱਛੇ ਤਕਰੀਬਨ 97 ਤੋਂ ਇੱਥੇ ਸੇਵਾ ਕਰਦੇ ਰਹੇ, ਸੇਵਾ ਕਰ ਰਹੇ, ਉੱਥੇ ਆਪ ਨੇ ਯਤਨ ਕਰਨਾ ਕਿ ਜੋ ਵੀ ਤਿਲ ਫੁੱਲ ਭੇਟਾ ਦਸਵੰਧ ਕੱਢ ਕੇ ਤੁਸੀਂ ਬਿਲਡਿੰਗ ਵਿੱਚ ਪਾਓ ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਤੁਹਾਨੂੰ ਸਦਾ ਹੀ ਚੇਤੇ ਰੱਖਣ, ਕਿਉਂਕਿ ਸਾਡੇ ਬਜ਼ੁਰਗਾਂ ਨੇ ਆਹ ਸਥਾਨ ਸਾਨੂੰ ਦਿੱਤੇ ਆ, ਅਤੇ ਆਉਣ ਵਾਲਾ ਸਮਾਂ ਜਿਹੜਾ ਉਹ ਨਵਾਂ ਮਾਂ ਹੈ, ਮਾਡਰਨ ਟਾਈਪ ਹੈ, ਬੱਚੇ ਪੜ੍ਹੇ ਲਿਖੇ ਨੇ, ਉਹਨਾਂ ਦੇ ਮੁਤਾਬਕ ਆਉਣ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹ ਅਸੀਂ ਬਣਾਉਣ ਨੂੰ ਜਾ ਰਹੇ ਹਾਂ। ਅਤੇ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਵਿੱਚ ਸਹਿਯੋਗ ਬਖਸ਼ੋ, ਜੋ ਵੀ ਮਾਈ ਭਾਈ ਤਿਲ ਫੁੱਟ ਪੇੜਾ ਦੇ ਕੇ ਆਪ ਨੇ ਰਸੀਦ ਲੈ ਲੈਣੀ ਤਾਂ ਕਿ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਲ ਪੈਦੀ ਜਿਹੜਾ ਉਹ ਆਉਣ ਵਾਲੀ ਜਨਰੇਸ਼ਨ ਵਾਸਤੇ ਕੰਮ ਆ ਸਕੇ। ਆਪ ਜੀ ਨੂੰ ਬੇਨਤੀ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਆਓ ਹੁਣ ਕੀਰਤਨ ਸਰਵਨ ਕਰਨਾ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਦੇ ਜਥੇ ਪਾਸੋਂ। ਉਸ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਸਾਡੀ ਗੱਲ ਸਵੀਕਾਰ ਕਰਨ ਦੀ ਕਿਰਪਾਲਤਾ ਕਰਨ ਜੀ। ਗੁਰੂ ਕੇ ਲੰਗਰ ਸਭ ਨੇ ਛਕਣੇ ਆ, ਪਰ ਕੋਸ਼ਿਸ਼ ਕਰਿਓ ਆਪਣਾ ਨਾਮ ਦਾ ਲੰਗਰ ਵੀ ਹੈ ਨਾ ਕੀਰਤਨ ਅਤੇ ਕਥਾ ਰਾਹੀਂ ਇਹ ਵੀ ਸਰਵਣ ਕਰਿਆ ਕਰੋ ਤਾਂ ਕਿ ਇਹ ਪ੍ਰਚਾਰਕ ਸ਼੍ਰੇਣੀ ਵੀ ਜਿਹੜੀ ਆ ਨਾ ਉਹ ਵੀ ਤੁਹਾਡੇ ਸਹਿਯੋਗ ਦੇ ਨਾਲ ਇੱਥੇ ਬੈਠੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਖ ਹੀ ਸਰਮ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਭਾਈ ਅਵਤਾਰ ਸਿੰਘ, ਭਾਈ ਜਸਵੰਤ ਸਿੰਘ ਜੌਲ ਅਤੇ ਇਸੇ ਤਰ੍ਹਾਂ ਮਨੇ ਭਾਈ ਮਨਤੇਜ ਸਿੰਘ ਜੀ ਹੀਰੋ ਦਾ ਪਰਿਵਾਰ ਅਤੇ ਕੇਵਲ ਸਿੰਘ ਬਾਈਆ ਅਤੇ ਗੁਲਜ਼ਾਰ ਸਿੰਘ ਸਰਾਓ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਬੱਚਿਆਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ, ਉਸ ਤੋਂ ਬਾਅਦ ਢਾੜੀ ਜਥਾ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਕੀਰਤਨ, ਫਿਰ ਢਾੜੀ ਜਥਾ, 8:20 'ਤੇ ਦੀਵਾਨ ਦੀ ਸਮਾਪਤੀ ਹੋਏਗੀ। ਸੋ ਬੜੇ ਪਿਆਰ ਨਾਲ ਸਾਰਾ ਪ੍ਰੋਗਰਾਮ ਸਰਵਣ ਕਰਨਾ ਜੀ। ਬਿਲਡਿੰਗ ਵਾਸਤੇ ਆਪ ਜੀ ਨੂੰ ਜ਼ਰੂਰ ਬੇਨਤੀ ਹੈ ਕਿ ਜੋ ਵੀ ਤਿਲ ਫੁੱਲ ਭੇੜਾ ਤੁਸੀਂ ਬਿਲਡਿੰਗ ਦੇ ਉਸਾਰੀ ਲਈ ਇਸ ਵਾਸਤੇ ਜੋ ਪਾ ਸਕਦੇ, ਜ਼ਰੂਰ ਸੇਵਾ ਕਰਨ ਦੀ ਕਿਰਪਾਲਤਾ ਕਰੀਏ ਤਾਂ ਕਿ ਆਪਾਂ ਇਸ ਕਾਰਜ ਨੂੰ ਸੰਪੂਰਨ ਕਰ ਸਕੀਏ ਆਪਦੇ ਸਹਿਯੋਗ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਕਿੱਤੀ ਵੱਗੈ ਪੌਣ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬੜੀ ਬਖਸ਼ਿਸ਼ ਗੁਰਦੇਵ ਦੀ ਹੋਈ ਹੈ ਆਪ ਸਭ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਤੁਰ ਕੀ ਬਾਣੀ ਕੇ ਕੀਰਤਨ ਸਰਵਣ ਕਰ ਰਹੇ ਸੀ। ਤੋ ਵੈਸੇ ਕਥਾ ਦਾ ਜਿਹੜਾ ਸਮਾਂ ਹੈ ਉਹ 6:30 ਵਜੇ ਤੋਂ ਲੈ ਕੇ 7:10 ਤੱਕ ਹੁੰਦਾ ਹੈ, ਪਰ ਕਿਉਂਕਿ ਵੀਕਐਂਡ 'ਤੇ ਅਕਸਰ ਹੀ ਪਰਿਵਾਰਾਂ ਦੇ ਸੁਖਮਣੀ ਸਾਹਿਬ ਦੇ ਪਾਠ ਕੀਰਤਨਾਂ ਦੀ ਸੇਵਾ ਹੁੰਦੀ ਹੈ, ਤੋ ਇਸ ਕਰਕੇ ਵੀਕਐਂਡ 'ਤੇ ਸਮੇਂ ਦੀ ਤਬਦੀਲੀ ਹੁੰਦੀ ਹੈ। ਤੋ ਆਓ ਵਿਚਾਰਾਂ ਨੂੰ ਰੰਮਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼ੇਖ ਫਰੀਦ ਸਾਹਿਬ ਨੇ ਜਿਹੜਾ ਸਲੋਕ ਉਚਾਰਨ ਕਰਕੇ ਜੋ ਸਾਨੂੰ ਮਤ ਦਿੱਤੀ ਹੈ, ਉਹਨਾਂ ਨੇ ਇੱਕ ਐਸੇ ਸੱਜਣ ਦੀ ਗੱਲ ਕੀਤੀ ਹੈ ਜਿਹੜਾ ਸਦੀਵ ਬੰਦੇ ਦੇ ਨਾਲ ਨਿਭਦਾ ਹੈ। ਵੈਸੇ ਬੰਦੇ ਦੇ ਸੱਜਣ ਬਹੁਤ ਹੁੰਦੇ ਨੇ, ਜਿਵੇਂ ਹੁਣ ਤੇ ਗੱਲ ਨੂੰ ਸੌਖੀਆਂ ਸਮਝਣਾ ਹੋਵੇ ਵੀ ਸੋਸ਼ਲ ਮੀਡੀਆ ਹੈ, ਫੇਸਬੁੱਕ ਹੈ, ਲੋਕਾਂ ਦਾ 5,000 ਫਰੈਂਡ ਵੀ ਹੋ ਜਾਂਦਾ, ਤੋ ਕਿੰਨੀਆਂ ਸੋਸ਼ਲ ਐਪਸ ਹੁੰਦੀਆਂ ਨੇ ਜਿੱਥੇ ਬਥੇਰੇ ਆਪਣੇ ਸੱਜਣ ਮਿੱਤਰ ਹੁੰਦੇ ਨੇ। ਪਰ ਜੇ ਬੰਦਾ ਬਿਪਤਾ ਵਿੱਚ ਹੋਵੇ, ਮੁਸੀਬਤ ਵਿੱਚ ਹੋਵੇ, ਤੇ ਫਿਰ ਕਈ ਵਾਰ ਜਿਹੜੇ ਸੋਸ਼ਲ ਮੀਡੀਆ ਉੱਤੇ ਬੰਦਾ ਸਾਰਾ ਦਿਨ ਸੱਜਣਾ ਮਿੱਤਰਾਂ ਨਾਲ ਲੱਗਾ ਰਹਿੰਦਾ, ਉਹ ਸਾਥ ਨਹੀਂ ਦਿੰਦੇ। ਸਾਥ ਸਗਾ ਭਰਾ ਆਣ ਕੇ ਦਿੰਦਾ, ਸਾਥ ਕਈ ਵਾਰ ਪਿਓ ਦਿੰਦਾ, ਮਾਂ ਦਿੰਦੀ ਹੈ, ਜਿਹਦੇ ਨਾਲ ਸ਼ਾਇਦ ਬੰਦਾ ਦੋ ਗੱਲਾਂ ਵੀ ਕਰੇ ਨਾ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਦੁਨੀਆਂ ਵਿੱਚ ਗੱਲਾਂ ਬਾਤਾਂ ਵਾਲੇ ਸੱਜਣ ਤੇ ਵੀ ਨੇ। ਫਰੀਦਾ ਗੱਲੀ ਸੋ ਸੱਜਣ ਵੀ, ਜਿਹਨੂੰ ਇੱਥੇ ਸ਼ਬਦ ਵਰਤਿਆ ਵੋਵੇ ਬਿਹਾਰੀ ਤੇ ਹਾਹਾ ਵੀ, ਆਖਿਆ ਗੱਲਾਂ ਬਾਤਾਂ ਦੇ ਨਾਲ ਸੱਜਣ ਵੜੇ ਨੇ ਮੇਰੇ, ਬਹੁਤ ਸਾਰੇ ਵਿਚਾਰ ਦਿੰਦੇ ਨੇ, ਬੜੀਆਂ ਉਹਨਾਂ ਨਾਲ ਮੈਂ ਗੱਲਾਂ ਬਾਤਾਂ ਕਰ ਲੈਂਦਾ, ਪਰ ਮੈਂ ਕਿਉਂਕਿ ਅੰਦਰੋਂ ਧੁੱਖ ਰਿਹਾ ਹਾਂ, ਤੇ ਧੁੱਖ ਪਤਾ ਕਿਵੇਂ ਰਿਹਾ, ਜਿਵੇਂ ਤੁਸੀਂ ਕਦੀ ਵੇਖੋ ਵੀ ਇੱਕ ਮਲੀ ਹੁੰਦਾ ਜਿਹਨੂੰ ਮਿਲੀ ਕਹਿੰਦੇ ਨੇ, ਉਹ ਕਾਹਦੀ ਹੁੰਦੀ ਭਲਾ? ਹੁਣ ਜਿਹੜੀ ਸਾਡੀ ਨਵੀਂ ਇੱਥੋਂ ਦੀ ਬੋਰਨ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਤਾ ਹੋਣਾ, ਜਿਹੜੀਆਂ ਪਾਥੀਆਂ ਜਦੋਂ ਸੁੱਕ ਜਾਂਦੀਆਂ ਨੇ, ਜਿਹੜਾ ਉਹਨਾਂ ਦਾ ਭੂਰਾ ਜਿਹਾ ਬਣ ਜਾਂਦਾ ਨਾ, ਉਹਨੂੰ ਆਪਾਂ ਮਲੀ ਕਹਿੰਦੇ ਹਾਂ, ਕੋਈ ਮਿਲੀ ਕਹਿੰਦੇ ਨੇ ਉਹਨੂੰ। ਡੰਗਰਾਂ ਥੱਲੇ ਵੀ ਪਾਉਂਦੇ ਹੁੰਦੇ ਸੀ ਆਮ, ਪਹਿਲਾਂ ਪਸ਼ੂਆਂ ਥੱਲੇ, ਸਿਆਲਾਂ ਦੇ ਵਿੱਚ ਥੱਲੇ ਉਹਨੂੰ ਪਾਉਂਦੇ ਹੁੰਦੇ ਸੀ। ਉਹ ਕੀ ਹੁੰਦਾ ਸੀ ਵੀ ਕਈ ਵਾਰ ਰੂੜੀ ਜਿਹੜੀ ਸੀ ਉਹਦੇ ਉੱਤੇ ਰੂੜੀ ਸੁੱਕ ਜਾਂਦੀ ਸੀ, ਉਹ ਧੁੱਖਦੀ ਰਹਿੰਦੀ ਹੁੰਦੀ ਸੀ ਥੋੜ੍ਹੀ ਥੋੜ੍ਹੀ ਕਰਕੇ, ਉਹਨੇ ਧੁੱਖਦੀ ਰਹਿਣਾ, ਥੋੜ੍ਹਾ ਥੋੜ੍ਹਾ ਧੂੰਆਂ ਉਹਦੇ ਵਿੱਚੋਂ ਨਿਕਲੀ ਜਾਣਾ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਮੈਂ ਨਾ ਅੰਦਰੋਂ ਧੁੱਖ ਰਿਹਾ, ਤੋ ਧੁੱਖਣ ਦਾ ਮਤਲਬ ਹੈ ਵੀ ਦੁਖੀ ਹੋਣਾ, ਵੀ ਅੰਦਰੋਂ ਮੈਂ ਦੁਖੀ ਹਾਂ, ਤੇ ਗੱਲਾਂ ਬਾਤਾਂ ਨਾਲ ਜਿਹੜੇ ਮੈਨੂੰ ਪਤਿਆਉਣ ਵਾਲੇ ਸੱਜਣ ਨੇ ਉਹ ਵੀ ਮਿਲ ਜਾਣਗੇ, ਪਰ ਜਿਹੜੇ ਗੁਰੂ ਦੀ ਮੈਂ ਖੋਜ ਕਰਨੀ ਚਾਹੁੰਦਾ, ਜਿਹੜੇ ਇੱਕ ਮਿੱਤਰ ਦੀ ਮੈਂ ਖੋਜ ਕਰਨੀ ਚਾਹੁੰਦਾ, ਜਿਹੜੀ ਮੇਰੀ ਜ਼ਿੰਦਗੀ ਦੀ ਬੇੜੀ ਨੂੰ ਦੁੱਖਾਂ ਦੀ ਨਦੀ ਵਿੱਚੋਂ ਪਾਰ ਲਾ ਦੇਵੇ, ਕਿਉਂਕਿ ਮੈਂ ਤੇ ਇਹੋ ਜਿਹੇ ਸਤਸੰਗੀ ਸੱਜਣਾਂ ਦੇ ਨਾ ਮਿਲਣ ਕਰਕੇ ਧੁੱਖਦੀ ਹੋਈ ਉਸ ਮਲੀ ਵਰਗਾ ਬਣ ਚੁੱਕਾ, ਮੇਰੇ ਅੰਦਰ ਨੂੰ ਆਸਰਾ ਦੇਣ ਵਾਲਾ। ਹੁਣ ਬਾਣੀ ਨੂੰ ਪੜ੍ਹੋ, ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ। ਸੱਜਣ ਅਸਲ ਵਿੱਚ ਬੰਦੇ ਦੇ ਉਹ ਹੁੰਦੇ ਨੇ ਜਿਹੜੇ ਉਹਦੇ ਨਾਲ ਖਲੋਤੇ ਹੋਣ। ਹੁਣ ਇੱਕ ਤੇ ਸੱਜਣ ਸਾਡੇ ਉਹ ਹੁੰਦੇ ਨੇ, ਤੁਸੀਂ ਕੋਈ ਬੁਰਾ ਕੀਤਾ, ਉਹ ਤੁਹਾਡੀ ਬੁਰਾਈ ਵਿੱਚ ਵੀ ਤੁਹਾਡੇ ਨਾਲ ਆਣ ਕੇ ਖਲੋਤੇ ਨੇ,
ਆਪਾਂ ਉਹਨਾਂ ਨੂੰ ਕਹਿੰਦੇ ਜੀ ਇਹ ਮੇਰੇ ਸੱਜਣ ਹੈ, ਨਹੀਂ। ਗੁਰਮਤ ਨੇ ਕਿਹਾ ਨਹੀਂ ਉਹ ਸੱਜਣ ਨਹੀਂ ਹੁੰਦੇ ਜਿਹੜੇ ਬੁਰਾਈ ਵਿੱਚ ਵੀ ਤੁਹਾਡੇ ਜਿਹੜੇ ਤੁਹਾਨੂੰ ਤੁਹਾਡੀ ਬੁਰਾਈ ਨੂੰ ਵੀ ਐਪਰੀਸ਼ੀਏਟ ਕਰਦੇ ਨੇ, ਨਹੀਂ। ਸੱਜਣ ਉਹ ਹੁੰਦਾ ਜਿਹੜਾ ਤੁਹਾਨੂੰ ਬੁਰਾਈ ਤੋਂ ਰੋਕੇ। ਕਈ ਵਾਰ ਕੀ ਹੁੰਦਾ, ਆ ਜਿਵੇਂ ਹੁੰਦੇ ਕਹਿੰਦੇ ਜਦੋਂ ਆਪਾਂ ਥੋੜ੍ਹਾ ਜਿਹਾ ਜੇ ਯੰਗ ਏਜ ਦੇ ਵਿੱਚ ਯੰਗ ਬਲੱਡ ਜਦੋਂ ਬੰਦੇ ਦਾ ਹੁੰਦਾ ਵੀ ਕਿਸੇ ਨਾਲ ਮਾੜੀ ਮੋਟੀ ਗੱਲ ਹੋਈ, ਉਹ ਕਹਿੰਦਾ ਜੀ ਕਰੋ ਮੁੰਡੇ ਇਕੱਠੇ, ਹੈ ਨਾ। 20-40 ਬੰਦਾ ਕਹਿੰਦਾ ਮੇਰੇ ਸੱਜਣ ਇਕੱਠੇ ਹੋ ਕੇ ਆ ਗਏ, ਉਹ ਫਿਰ ਸਿਰ ਸੁਰ ਪਾੜ ਕੇ ਕਿਸੇ ਦਾ ਉਹ ਸੱਜਣ ਆਪਦੇ ਰਾਹੇ ਪੈ ਜਾਂਦੇ ਨੇ। ਤੇ ਜਾਂ ਜਿਹੜੇ ਕਈ ਵਾਰ ਉਹ ਸੱਜਣ ਮਗਰ ਲੱਗ ਕੇ ਆਏ ਹੁੰਦੇ ਨੇ, ਮੁੜ ਕੇ ਫਿਰ ਪੁਲਿਸ ਮੁਕੱਦਮੇ ਕੇਸ ਚੱਲ ਪੈਂਦੇ ਨੇ, ਫਿਰ ਆਪਸ ਵਿੱਚ ਉਹਨਾਂ ਦੀ ਖੈਬੜਬਾਜ਼ੀ ਵੀ ਚੱਲ ਪੈਂਦੀ। ਸੱਜਣ ਉਹ ਹੁੰਦਾ ਜਿਹੜਾ ਬੰਦੇ ਦੀ ਜ਼ਿੰਦਗੀ ਨੂੰ ਸਹੀ ਰਾਹ ਦੱਸੇ। ਹੁਣ ਬੰਦਾ ਧੁਖਰਿਆ ਹੋਵੇ ਅੰਦਰੋਂ, ਉਹਨੂੰ ਹੋਰ ਤਿਖਾਉਣ ਦੇ ਲਈ ਜੇ ਉਹਦੇ ਉੱਤੇ ਕੋਈ ਹੋਰ ਤੇਲ ਛਿੜਕੀ ਜਾ ਰਿਹਾ, ਅੱਗ ਬੰਦੇ ਦੇ ਅੰਦਰ ਪਹਿਲਾਂ ਲੱਗੀ ਹੋਈ ਆ, ਉਸ ਅੱਗ ਨੂੰ ਜੇ ਹੋਰ ਕੋਈ ਮਚਾ ਰਿਹਾ, ਤੁਸੀਂ ਤੁਸੀਂ ਦੁਖੀ ਸੀ, ਇਹਨੂੰ ਸੌਖਾ ਸਮਝ ਲਓ, ਆਪਾਂ ਇੱਦਾਂ ਸਮਝ ਲਈਏ ਵੀ ਤੁਹਾਡੇ ਅੰਦਰ ਕ੍ਰੋਧ ਸੀ, ਤੁਸੀਂ ਉਸ ਬੰਦੇ ਦੇ ਕੋਲ ਜਾ ਕੇ ਬਹਿ ਗਏ ਜਿਹਨੇ ਤੁਹਾਡੇ ਕ੍ਰੋਧ ਦੀ ਅੱਗ ਨੂੰ ਸ਼ਾਂਤ ਨਹੀਂ ਕੀਤਾ, ਉਹਨੇ ਹੋਰ ਭੜਕਾਇਆ, ਸਮਝਿਆ, ਉਹਨੇ ਕ੍ਰੋਧ ਦੀ ਅੱਗ ਨੂੰ ਸ਼ਾਂਤ ਨਹੀਂ ਕੀਤਾ, ਉਹਨੇ ਹੋਰ ਤੇਲ ਪਾ ਦਿੱਤਾ ਉਹਦੇ ਉੱਤੇ। ਫਿਰ ਬੰਦਾ ਜ਼ਿੰਦਗੀ ਵਿੱਚ ਸਟੈਪ ਇਹੋ ਜਿਹਾ ਚੁੱਕ ਗਿਆ, ਮੁੜ ਕੇ ਉਹਦਾ ਟੱਬਰ ਰੋਲਣ ਲੱਗ ਪਿਆ, ਪਿੱਛੇ ਪਰਿਵਾਰ ਤਬਾਹ ਹੋ ਗਏ, ਤੇ ਜਿਹੜਾ ਉਹ ਸੀ ਜਿਹਨੇ ਅੱਗ ਨੂੰ ਆਣ ਕੇ ਭੜਕਾਇਆ ਸੀ, ਉਹ ਆਪਦੇ ਘਰੇ ਮੌਜ ਦੇ ਨਾਲ ਬੈਠਾ ਹੋਇਆ। ਤੋ ਹੁੰਦਾ ਇੱਦਾਂ, ਤੋ ਇੱਦਾਂ ਦੇ ਸੱਜਣ ਬਹੁਤ ਨੇ। ਪਰ ਜਦੋਂ ਤੁਸੀਂ ਬਾਣੀ ਨੂੰ ਪੁੱਛੋਗੇ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ ਖੰਭ ਵਿਕਾਂਦੜੇ ਜੇ ਲਹਾਂ, ਖੰਭ ਵੇਖਦੇ ਹੋਏ ਕਿਤੇ ਮੈਨੂੰ ਮਿਲ ਜਾਣ। ਹੁਣ ਖੰਭ ਗੁਰੂ ਅਰਜਨ ਸਾਹਿਬ ਨੇ ਕੀ ਕਰਨੇ ਨੇ, ਖੰਭਾਂ ਨਾਲ ਕੀ ਕਰੀਦਾ ਜੀ ਭਲਾ? ਉੱਚਾ ਉੱਡਦਾ ਬੰਦਾ, ਖੰਭਾਂ ਦੇ ਨਾਲ ਬੰਦਾ

ਮੈਂ ਨਾ ਇੱਕ ਬੇਨਤੀ ਕੱਲ ਦੀ ਕਰ ਰਿਹਾ, ਵੈਸੇ ਫਿਰ ਕਰ ਦਿੰਦਾ, ਮੈਂ ਦੁਪਹਿਰ ਦੀ ਕਥਾ 'ਚ ਵੀ ਕੀਤੀ ਸੀ, ਬਾਣੀ ਦੇ ਅਰਥ ਕਦੀ ਵੀ ਇੰਨ ਬਿੰਨ ਨਹੀਂ ਹੁੰਦੇ, ਪੋਇਟਰੀ ਆ ਇਹ। ਹੁਣ ਬੰਦਾ ਤੁਸੀਂ ਆ ਸ਼ਬਦ ਸੁਣਿਆ ਵੀ ਖੰਭ ਵਿਕਾਂਦੜੇ ਜੇਲ ਹਾਂ ਕਿ ਨਾ ਸਾਵੀਂ ਤੋਲ ਤਨ ਜੜਾ। ਤੁਸੀਂ ਬਾਜ਼ਾਰੋਂ ਖੰਭ ਖਰੀਦ ਕੇ ਏਦਾਂ ਲਾ ਲਓ ਤੇ ਆਖੋ ਜੀ ਅਸੀਂ ਤੇ ਗੁਰੂ ਅਰਜਨ ਸਾਹਿਬ ਦੀ ਗੱਲ ਤੇ ਪਹਿਰਾ ਦੇਣ ਡਿਆ ਵੀ ਮੈਂ ਤੇ ਖੰਭ ਲਾਈ ਬੈਠਾ ਏਦਾਂ। ਇੱਥੇ ਬਾਹਰੀ ਖੰਭਾਂ ਦੀ ਗੱਲ ਨਹੀਂ ਹੈਗੀ। ਜਦੋਂ ਸਾਨੂੰ ਕਈ ਵਾਰ ਨਾ ਬਾਣੀ ਦੇ ਗਲਤ ਅਰਥ ਕਰਕੇ ਤੁਸੀਂ ਨੌਜਵਾਨ ਹੋ, ਤੁਹਾਨੂੰ ਭੜਕਾ ਲਿਆ ਜਾਂਦਾ। ਉਹ ਜਿਵੇਂ ਇੱਕ ਸ਼ਬਦ ਬੜਾ ਸੁਣਿਆ ਹੋਣਾ ਤੁਸੀਂ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਛ ਕਹੇ। ਉਹਦੇ ਪੂਰੇ ਅਰਥ ਪੜ੍ਹੋ ਪਹਿਲਾਂ, ਇੱਕ ਅੱਧੀ ਪੰਕਤੀ ਨਾਲ ਗੱਲ ਨਹੀਂ ਬਣਨੀ। ਤੇ ਪਤ ਦੀ ਅਗਲੇ ਆਪਣੀ ਮਰਜ਼ੀ ਦੇ ਨਾਲ ਵਿਆਖਿਆ ਕਰ ਲੈਂਦੇ ਨੇ, ਸਮਝ ਲੱਗੀ? ਪਤ ਦੀ ਵਿਆਖਿਆ ਅਗਲਿਆਂ ਨੇ ਆਪਣੀ ਮਰਜ਼ੀ ਨਾਲ ਕਰ ਲੈਣੀ ਆ, ਮਰਜ਼ੀ ਨਾਲ ਹੀ। ਤੇ ਸ਼ਬਦ ਹੀ ਪੜ੍ਹਨਾ ਉਹਨਾਂ ਨੇ, ਇੱਦਾਂ ਸਟੇਜ ਤੇ ਖਲੋ ਕੇ, ਇੱਥੇ ਖਲੋ ਕੇ ਤੱਤੀ ਜੀ ਆਵਾਜ਼ ਹੀ ਦੇਣੀ ਵੀ ਜੇ ਜੀਵੈ ਪਤ ਲੱਥੀ ਜਾਏ ਸਭ ਰਾਮ, ਜੇ ਤਾਂ ਕਿਛ ਖਾਏ। ਉਹਨੂੰ ਸ਼ੁਰੂ ਤੋਂ ਪੜ੍ਹੋ ਸ਼ਬਦ ਨੂੰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਇਹਦੇ ਅਰਥ ਕੀ ਬਣਦੇ ਨੇ? ਫਿਰ ਸੁਣਿਓ ਨੌਜਵਾਨ ਵੀਰੋ, ਇਹਦੇ ਅਰਥ ਕਰਨ ਦੀ ਵੀ ਸ਼ਾਇਦ ਲੋੜ ਨਹੀਂ, ਪਰ ਮੈਂ ਫਿਰ ਵੀ ਕਰੀ ਨਾ। ਸੋ ਜੀਵਿਆ ਉਹ ਜੀਂਦਾ ਹੈ ਜਿਸ ਮਨ ਵਸਿਆ ਸੋਏ, ਜਿਹਦੇ ਮਨ ਵਿੱਚ ਰੱਬ ਵੱਸਦਾ ਹੈ ਉਹ ਕੌਣ ਹੈ? ਜਿਉਂਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਊਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹੇ ਨਾਨਕ, ਹੋਰ ਕੋਈ ਨਹੀਂ ਜੀਂਦਾ, ਬਾਕੀ ਸਾਰੇ ਮਰੇ ਹੋਏ ਨੇ। ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਨਹੀਂ, ਰੱਬ ਦੀ ਭੈ ਭਾਵਨੀ ਨਹੀਂ, ਸਾਰੇ ਕੌਣ ਨੇ? ਮਰੇ ਹੋਏ ਨੇ। ਤੇ ਜੇ ਕੋਈ ਆਖੇ ਵੀ ਨਹੀਂ, ਨਹੀਂ ਮੈਂ ਤੇ ਜਿਉਂਦਾ ਜੀ, ਜੇ ਜੀਵੈ, ਜੇ ਕੋਈ ਦਾਵਾ ਕਰੇ ਵੀ ਮੈਂ ਤੇ ਜੀਣਾ, ਮੈਂ ਨਹੀਂ ਰੱਬ ਨੂੰ ਚੇਤੇ ਕਰਦਾ, ਮੈਂ ਨਹੀਂ ਬਾਣੀ ਨੂੰ ਪੜ੍ਹਦਾ, ਮੇਰੇ ਅੰਦਰ ਨਹੀਂ ਗੁਣ ਹੈਗੇ, ਮੈਂ ਤੇ ਜੀਣਾ, ਮੇਰੇ ਕੋਲ ਤੇ ਧਨ ਦੌਲਤ ਬਹੁਤ ਕੁਝ ਹੈ, ਮੈਂ ਤੇ ਬਹੁਤ ਸੋਹਣਾ ਖਾਣਾ ਪੀਣਾ। ਬਾਬਾ ਜੀ ਨੇ ਆਖਿਆ ਜੇ ਜੀਵੈ ਪਤ ਲੱਥੀ ਜਾਏ, ਤੇਰੀ ਕੋਈ ਪਤ ਨਹੀਂ, ਜੇ ਜੀਵੈ ਪਤ ਲੱਥੀ ਜਾਏ। ਉਹ ਤਾਂ ਜੀ ਮੈਂ ਜੀਣਾ, ਮੈਂ ਤੇ ਬਹੁਤ ਸੋਹਣਾ ਖਾਣਾ। ਬਾਬਾ ਜੀ ਨੇ ਆਖਿਆ ਸਭ ਹਰਾਮ, ਜੇਤਾ ਕਿਛ ਖਾਏ। ਹੁਣ ਗੱਲ ਸ਼ੁਰੂ ਕਿੱਥੋਂ ਹੋਈ ਸੀ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਤੇ ਜੇ ਕੋਈ ਕਲੇਮ ਕਰਦਾ ਨਾ ਵੀ ਮੈਂ ਤੇ ਜਿਉਣਾ ਜੀ, ਬਾਬਾ ਜੀ ਨੇ ਕਿਹਾ ਜੇ ਜੀਵੇਂ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ। ਬਾਬਾ ਜੀ ਨੇ ਆਖਿਆ ਤੇਰਾ ਖਾਧਾ ਹੋਇਆ ਵੀ ਹਰਾਮ, ਜੇ ਤੂੰ ਆਪਣੇ ਉਸ ਅਸਲੇ ਮੂਲ ਅਕਾਲ ਪੁਰਖ ਨੂੰ ਭੁਲਾਇਆ ਹੋਇਆ ਹੈ ਨਾ, ਤੇਰਾ ਖਾਧਾ ਤੇ ਤੇਰਾ ਪਹਿਨਿਆ ਹੋਇਆ ਕੀ ਹੈ? ਹਰਾਮ ਹੈ, ਤੇਰਾ ਜਿਉਣਾ ਹਰਾਮ ਹੈ। ਆਹ ਇਹਦੇ ਅਰਥ ਹੁਣ ਸਮਝਿਓ। ਬਾਬਾ ਸ਼ੇਖ ਫਰੀਦ ਸਾਹਿਬ ਨੇ ਅੱਜ ਜਿਹੜਾ ਜ਼ਿਕਰ ਕੀਤਾ, ਉਹ ਕਹਿੰਦੇ ਨੇ ਗੱਲਾਂ ਬਾਤਾਂ ਨਾਲ ਸੱਜਣ ਵੀ ਮਿਲ ਜਾਂਦੇ ਨੇ, ਪਰ ਮੈਂ ਤੇ ਇੱਕ ਨੂੰ ਲੱਭਣਾ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਐਸਾ। ਮੇਰੇ ਲਈ ਮੇਰਾ ਸੱਜਣ ਹੈ ਅਕਾਲ ਪੁਰਖ ਵਾਹਿਗੁਰੂ, ਉਹ ਪਰਮੇਸ਼ਰ। ਹੋਰ ਵੇਖੋ ਬਾਣੀ ਵਿੱਚ ਸੱਜਣ ਕਿਹਨੂੰ ਕਿਹਾ? ਸੱਜਣ ਹੁੰਦੇ ਨੇ ਬੰਦੇ ਦਾ ਇਖਲਾਕ, ਉਹਦਾ ਕਰੈਕਟਰ, ਉਹਦੇ ਅੰਦਰ ਦੇ ਗੁਣ ਸੱਜਣ ਹੁੰਦੇ ਨੇ। ਤੁਹਾਡੇ ਅੰਦਰ ਸੱਤ ਹੈ ਨਾ ਜੀ, ਸੰਤੋਖ ਹੈ, ਇਹ ਤੁਹਾਡਾ ਸਭ ਤੋਂ ਵੱਡਾ ਸੱਜਣ ਹੈ। ਜਿਨ੍ਹਾਂ ਬੰਦਿਆਂ ਦੀ ਜ਼ਿੰਦਗੀ ਵਿੱਚ ਸੰਤੋਖ ਆਉਂਦਾ, ਸੰਤੋਖ ਦਾ ਆਪਾਂ ਇੰਗਲਿਸ਼ ਵਿੱਚ ਇਹਨੂੰ ਕਹਿੰਦੇ ਕੰਟੈਂਟ, ਜਿਨ੍ਹਾਂ ਦੀ ਲਾਈਫ ਵਿੱਚ ਕੰਟੈਂਟ ਹੈ, ਸੰਤੋਖ ਹੈ, ਉਹ ਬੰਦਾ ਸੁਖੀ ਹੈ। ਬੇਸੰਤੋਖਾ ਬੰਦਾ ਕਦੀ ਵੀ ਸੁਖੀ ਨਹੀਂ ਹੁੰਦਾ। ਤੋ ਸੰਤੋਖ ਕੀ ਹੋ ਗਿਆ? ਸਾਡਾ ਸੱਜਣ ਹੋ ਗਿਆ। ਸੰਤੋਖ ਕੀ ਹੋ ਗਿਆ? ਮੇਰਾ ਸੱਜਣ ਹੋ ਗਿਆ। ਮੈਂ ਆਪਣੀ ਲਾਈਫ ਵਿੱਚ ਗੁਣਾਂ ਨੂੰ ਸੱਜਣ ਬਣਾਇਆ ਹੋਇਆ, ਗੁਣਾਂ ਨੂੰ, ਮੇਰੇ ਅੰਦਰ ਸਹਿਣਸ਼ੀਲਤਾ। ਸਹਿਣਸ਼ੀਲਤਾ ਦਾ ਮਤਲਬ ਹੈ ਵੀ ਮੈਂ ਗੱਲ ਨੂੰ ਕੀ ਕਰਦਾ? ਜਰਦਾ, ਬਰਦਾਸ਼ਤ ਕਰਦਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਪੁੱਤ ਜਰਿਆ ਧਰਿਆ ਕੰਮ ਆਉਂਦਾ, ਤੇ ਅੱਜ ਵਾਲੇ ਕਹਿੰਦੇ ਨੇ ਨਹੀਂ ਨਹੀਂ ਜਰਨਾ ਨਹੀਂ, ਜੇ ਜਰ ਗਏ ਤੇ ਫਿਰ ਆਪਾਂ ਮੈਨੂੰ ਫਲਾਨਾ ਸੌਂਦਾ ਪੁੱਤ ਨਾ ਆਖੀ। ਨਹੀਂ ਨਹੀਂ ਨਹੀਂ ਨਹੀਂ, ਇਹ ਹਿੰਡ ਛੱਡਣੀ ਹੈ, ਇਹ ਸਿੱਖ ਦੀ ਹਿੰਡ ਕਦੀ ਨਹੀਂ ਹੁੰਦੀ। ਜਰਨਾ ਹੈ, ਬਰਦਾਸ਼ਤ ਕਰਨਾ। ਦੂਜੀ ਗੱਲ, ਬਾਬਾ ਜੀ ਨੇ ਆਖਿਆ ਸੱਤ, ਜੀਵਨ ਵਿੱਚ ਸੱਚਾਈ ਰੱਖਣੀ ਹੈ, ਸੰਤੋਖ।

दया रखनी है, तरस करना। तो ये सारे गुण की ने साडे लई सज्जन ने, तो ये वो सज्जन ने जिन्हों ने तुहाडे नाल निभना। सज्जन सेई नाल मैं चलदिया नाल चलन, जिथे कोई नहीं ना तुहाडे नाल खलोतेगा उथे तुहाडे अंदर दा इखलाक तुहाडे नाल खलोवेगा। तुसीं जदों शामां नूं मंजे ते पौगे ना तुहानूं सुख दी नींद आऊगी, तुहाडा इखलाक तुहानूं इत्थे लै जावेगा। तो बाबा जी ने कहा इत्थे गल्लां बातां वाले सज्जन वी ने, मेरा ते सज्जन भाई गुरु है, मैं अंदरों धुख रहा हाँ, दुखी हाँ, ਤੁਖਾਂ ਜਿਉਂ ਮਾਲੀ। ਤੇ ਇਹ ਜਿਹੜੀ ਮੇਰੇ ਅੰਦਰ ਦੀ ਜਿਹੜੀ ਧੁਖਣ ਵਾਲੀ, ਜਿਹੜੀ ਦੁੱਖਾਂ ਵਾਲੀ ਅਵਸਥਾ ਹੈ, ਇੱਕੋ ਗੁਰੂ ਸੱਜਣ ਹੈ ਜਿਹੜਾ ਮੈਨੂੰ ਇਸ ਦੁੱਖ ਦੇ ਵਿੱਚੋਂ ਬਾਹਰ ਕੱਢ ਸਕਦਾ, ਦੁੱਖ ਚੋਂ ਬਾਹਰ ਕੱਢ ਸਕਦਾ। ਤੋ ਸ਼ੇਖ ਫਰੀਦ ਸਾਹਿਬ ਦੇ ਦੋ ਬਚਨ ਆਪਾਂ ਵਿਚਾਰਨੇ ਨੇ। ਪਹਿਲਾ ਹੈ, ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਨਾਲ ਸੱਜਣ ਬਥੇਰੇ ਨੇ। ਇੱਕ ਟੁੰਡੇਂਦੀ ਨਾ ਲਹਾ। ਅੱਛਾ, ਧਾਰਮਿਕ ਤੌਰ ਤੇ ਵੀ ਵੇਖ ਲਓ ਤੁਸੀਂ ਕਿੰਨੇ ਬਾਬਿਆਂ ਦੇ ਵਗ ਤੁਰੇ ਫਿਰਦੇ ਨੇ, ਬ੍ਰਹਮ ਗਿਆਨੀਆਂ ਦੇ ਵਗ ਤੁਰੇ ਫਿਰਦੇ ਨੇ, ਸੰਤਾਂ ਦੇ ਵਗ ਤੁਰੇ ਫਿਰਦੇ ਨੇ। ਉਹ ਜਿਹੜਾ ਐਬ ਆਮ ਮਨੁੱਖ ਨੂੰ ਹੈ ਉਹ ਹੀ ਉਹਨੂੰ ਹੈ, ਜਿਹੜਾ ਐਬ ਆਮ ਬੰਦੇ ਨੂੰ ਹੈ ਉਹ ਉਹਨੂੰ ਹੈ। ਤੁਸੀਂ ਨੌਜਵਾਨ ਨੂੰ ਖਾਸ ਖਿਆਲ ਰੱਖਿਓ ਇੱਕ ਚੀਜ਼ ਦਾ, ਜੇ ਤੁਹਾਡੀ ਪੀ ਆਰ ਨਹੀਂ ਹੋਈ, ਜੇ ਤੁਸੀਂ ਪੱਕੇ ਨਹੀਂ ਹੋਏ, ਤੇ ਜਿੰਨੇ ਤੁਸੀਂ ਦੁਖੀ ਹੋ ਓਨਾ ਹੀ ਉਹ ਦੁਖੀ ਹੈ ਜਿਹੜਾ ਲੋਕਾਂ ਨੂੰ ਪੀ ਆਰ ਵੰਡ ਰਿਹਾ, ਕਿਉਂਕਿ ਉਹਦੀ ਆਪਦੀ ਵੀ ਨਹੀਂ ਹੋਈ ਸੀ ਉਹਦੇ ਅੰਦਰ ਵੀ। ਉਹ ਜਿੰਨਾ ਲਾਲਚ ਇੱਕ ਆਮ ਮਨੁੱਖ ਵਿੱਚ ਹੈ, ਓਨਾ ਜਿਹੜਾ ਆਪਣੇ ਆਪ ਨੂੰ ਮੇਰੇ ਵਰਗਾ ਧਰਮੀ ਅਖਬਾਰ ਆ, ਉਹ ਵੀ ਉਸੇ ਲਾਲਚ ਦੇ ਨਾਲ ਭਰਿਆ ਪਿਆ। ਤੇ ਜਿਹੜਾ ਆਪ ਰੋਗੀ ਹੈ ਉਹ ਤੁਹਾਨੂੰ ਇਲਾਜ ਕਿਵੇਂ ਕਰੇਗਾ? ਉਹ ਇਲਾਜ ਕਰ ਸਕਦਾ? ਤੁਸੀਂ ਆਖੋ ਜੀ ਅਸੀਂ ਬੜੇ ਦੁਖੀ ਹਾਂ, ਤੇ ਜਿਹਦੇ ਕੋਲ ਹੱਥ ਜੋੜ ਰਹੇ ਉਹ ਤੇ ਆਪ ਦੁਖੀ ਆ। ਇੱਕੋ ਹੈ ਜਿਹੜਾ ਦੁਖੀ ਨਹੀਂ ਹੈ, ਉਹ ਕੌਣ ਹੈ? ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਇਹ ਕਦੀ ਦੁਖੀ ਹੋ ਹੀ ਨਹੀਂ ਸਕਦਾ, ਗੁਰੂ ਹੈ ਜਿਹਦੇ ਅੰਦਰ ਕਦੀ ਵੀ ਦੁੱਖ ਨਹੀਂ ਆਉਂਦਾ। ਇਸ ਕਰਕੇ ਉਦਾਂ ਦੇ ਸੱਜਣ ਬਹੁਤ ਨੇ, ਤੇ ਇੱਕ ਸੱਜਣ ਦੀ ਲੋੜ ਹੈ। ਉਹ ਕਿਹੜਾ ਹੈ? ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕ ਹੈ, ਇੱਕੋ ਹੈ, ਇੱਕੋ ਹੀ ਹੈ ਗੁਰੂ, ਗੁਰੂ ਦਾ ਉਪਦੇਸ਼। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਤੁਸੀਂ ਕਿਸੇ ਨੂੰ ਆਪਣਾ ਦੁੱਖ ਸੁਣਾਉਣ ਬਹਿ ਜਾਓ, ਬੀਬੀਆਂ ਬਹਿ ਜਾਣ, ਦੋ ਇੱਕ ਕਹਿੰਦੀ ਜੀ ਮੈਨੂੰ ਸ਼ੂਗਰ ਹੈ, ਤੇ ਜਿਹੜੀ ਅਗਲੀ ਉਹ ਕਹਿੰਦੀ ਮੇਰੇ ਵੀ ਗੋਡੇ ਨਹੀਂ ਕੰਮ ਕਰਦੇ। ਉਹਨੇ ਉਹਨੂੰ ਆਪਦਾ ਦੁੱਖ ਉਹ ਆਪਦਾ ਇੱਕ ਦੱਸਣ ਗਈ ਸੀ, ਤੇ ਅਗਲੀ ਨੇ 40 ਦੱਸ ਕੇ ਉਹਨੂੰ ਘਰ ਨੂੰ ਤੋਰ ਦਿੱਤਾ। ਹਰ ਬੰਦਾ ਦੁਖੀ ਹੈ ਇੱਥੇ, ਹਰ ਬੰਦਾ ਰੋਗੀ ਹੈ। ਮਹਾਰਾਜ ਨੇ ਬਾਣੀ ਵਿੱਚ ਆਖਿਆ ਜੋ ਜੋ ਦਿਸ ਹੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਸੱਜਣ ਦੇ ਸ਼ਬਦ ਦਾ ਆਸਰਾ ਲਓ। ਜਦੋਂ ਤੁਸੀਂ ਨਿਤਨੇਮ ਕਰਦੇ ਹੋ, ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹੋ, ਉਹਨੂੰ ਸਮਝੋ, ਵਿਚਾਰੋ ਵੀ ਬਾਣੀ ਦਾ ਮੇਰੇ ਮਨ ਨੂੰ ਸੰਦੇਸ਼ ਕੀ ਹੈ। ਜਦੋਂ ਤੁਸੀਂ ਇੱਦਾਂ ਪੜ੍ਹੋ ਕਿ ਕੇਤਿਆ ਦੁੱਖ ਭੂਕ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ। ਗੁਰੂ ਦਾ ਸ਼ਬਦ, ਜਹਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਾਹਿਬ। ਨਾਮ ਦਾ ਅਰਥ ਕੀ ਹੈ? ਗੁਰੂ ਦੀ ਵਿਚਾਰ ਤੁਹਾਡੀ ਸਹਾਇਕ ਬਣੇਗੀ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾਲ ਹਾਂ, ਧੁੱਖਾਂ ਜਿਉਂ ਮਾਲੀ। ਮੈਂ ਧੁੱਖ ਰਿਹਾ ਮਲੀ ਵਾਂਗੂ, ਮਲੀ ਮਿਲੀ ਵਾਂਗੂ ਮੈਂ ਧੁੱਖ ਰਿਹਾ, ਜਿਵੇਂ ਰੂੜੀ ਧੁੱਖਦੀ ਹੈ, ਮੈਂ ਵੀ ਅੰਦਰ ਸਦਾ ਧੁੱਖਦਾ ਹੀ ਰਹਿਣਾ। ਕਾਰਨ ਤਿੰਨਾ ਮਾਂ ਪੀਰੀ, ਉਹਦਾ ਕਾਰਨ ਕੀ ਹੈ? ਕਿਉਂਕਿ ਆਖਿਆ ਮੇਰਾ ਕੋਈ ਪਿਆਰਾ ਸੱਜਣ ਨਹੀਂ ਹੈਗਾ। ਇੱਕ ਉਦਾਹਰਨ ਹੋਰ ਦਿਆਂਗਾ। ਪਿੱਛੇ ਜੇ ਨਾ ਮੈਂ ਇੱਕ ਇੰਟਰਵਿਊ ਸੁਣੀ, ਜਿਹੜਾ ਫਿਲਮਾਂ ਦਾ ਇੱਕ ਬੜਾ ਵੱਡਾ ਅਭਿਨੇਤਾ ਹੈ ਸਲਮਾਨ ਖਾਨ, ਉਹਦੀ ਮੇਰੇ ਹਿਸਾਬ ਨਾਲ ਉਹ 50-55-60 ਸਾਲ ਨੂੰ ਪਹੁੰਚ ਚੱਲਿਆ ਹੋਣਾ ਮੇਰੇ ਲੱਗਦਾ। ਉਹ ਠੀਕ ਹੈ ਵੀ ਉਹਨਾਂ ਨੇ ਮੇਕਅਪ ਉਸ ਹਿਸਾਬ ਨਾਲ ਕੀਤਾ ਹੁੰਦਾ ਵੀ ਉਹ ਪਤਾ ਨਹੀਂ ਲੱਗਦਾ, ਪਰ ਹੈ ਰਿਐਲਿਟੀ ਇੱਦਾਂ ਦੀ ਹੈ। ਤੋ ਉਹ ਜੀ ਉਹਨੂੰ ਇੱਕ ਜਿਹੜਾ ਉਹਦੀ ਇੰਟਰਵਿਊ ਕਰ ਰਿਹਾ ਸੀ ਨਾ,
ਉਹਨੂੰ ਪੁੱਛ ਰਿਹਾ ਸੀ ਤੁਹਾਨੂੰ ਕਿੱਦਾਂ ਦੇ ਮਿੱਤਰ ਚੰਗੇ ਲੱਗਦੇ ਆ, ਸਵਾਲ ਕਰ ਰਿਹਾ ਸੀ ਉਹਨੂੰ ਵੀ ਤੁਹਾਨੂੰ ਜਿਹੜੇ ਮਿੱਤਰ ਨੇ ਉਹ ਕਿੱਦਾਂ ਦੇ ਚੰਗੇ ਲੱਗਦੇ ਆ। ਅੱਛਾ ਜੀ, ਉਹਦਾ ਜਵਾਬ ਪਤਾ ਕੀ ਸੀ? ਹੈ ਤੇ ਉਹਨੇ ਸਧਾਰਨ ਗੱਲ ਹੀ ਕੀਤੀ, ਪਰ ਆਪਾਂ ਕੁਝ ਸਿੱਖ ਸਕਦੇ, ਕੁਝ ਸਮਝ ਸਕਦੇ। ਕਹਿੰਦਾ ਜੀ ਹੁਣ ਮੈਨੂੰ ਮਿੱਤਰ ਉਹ ਚੰਗੇ ਲੱਗ, ਮੈਨੂੰ ਉਹ ਮਿੱਤਰ ਸਭ ਤੋਂ ਭੈੜਾ ਲੱਗਦਾ ਜਿਹੜਾ ਕਹਿੰਦਾ ਵੀ ਆਪਾਂ ਭੱਜੀਏ ਦੌੜੀਏ ਬਾਹਰ ਪਾਰਟੀ ਕਰਨ ਜਾਈਏ। ਕਹਿੰਦਾ ਮੈਨੂੰ ਉਹ ਮਿੱਤਰ ਚੰਗਾ ਨਹੀਂ ਲੱਗਦਾ ਜਿਹੜਾ ਮੇਰੇ ਨਾਲ ਕਿਤੇ ਜਾਣ ਦੀ ਗੱਲ ਕਰਦਾ, ਮੈਨੂੰ ਉਹ ਮਿੱਤਰ, ਉਹਦੀ ਹੁਣ ਐਗਜੈਕਟ ਵਰਡਿੰਗ ਤੇ ਨਹੀਂ ਮੈਨੂੰ ਪਤਾ, ਪਰ ਕਹਿੰਦਾ ਹੁਣ ਮੈਨੂੰ ਉਹ ਮਿੱਤਰ ਨਹੀਂ ਚੰਗੇ ਲੱਗਦੇ, ਹੁਣ ਮੈਨੂੰ ਉਹ ਮਿੱਤਰ ਚੰਗਾ ਲੱਗਦਾ ਜਿਹੜਾ ਬੈਠੇ ਗੱਲਾਂ ਬਾਤਾਂ ਕਰੇ, ਕੋਈ ਦੁੱਖ ਸੁੱਖ ਦੀ ਗੱਲ ਕਰੇ, ਬਸ ਉਹ ਹੀ ਹੈ ਜਿਹੜਾ। ਹੁਣ ਸਾਡੇ ਮਿੱਤਰ ਹੁੰਦੇ ਨੇ, ਕਹਿੰਦੇ ਨੇ ਚਲੋ ਸ਼ਾਮਾਂ ਨੂੰ ਪਾਰਟੀ ਕਰਨ ਚੱਲੀਏ। ਅੱਛਾ ਜੇ ਕੋਈ ਮਤਲਬ ਨਸ਼ਾ ਪੱਤਾ ਕਰਨ ਵਾਲਾ, ਜੇ ਕੋਈ ਨਸ਼ਾ ਪੱਤਾ ਕਰਨ ਵਾਲਾ, ਆਪਾਂ ਨੂੰ ਆਪਣੇ ਸਰਕਲ ਵਿੱਚ ਉਹ ਸੱਜਣ ਚੰਗਾ ਲੱਗਦਾ, ਤੇ ਜਿਹੜਾ ਨਸ਼ਾ ਪੱਤਾ ਨਹੀਂ ਕਰਦਾ ਹੋਵੇਗਾ ਆਪਾਂ ਉਹਨੂੰ ਕੀ ਕਰ ਦਾਂਗੇ, ਆਪਣੇ ਸਰਕਲ ਵਿੱਚੋਂ ਬਾਹਰ ਕੱਢਦੇ ਹਾਂ, ਇੱਦਾਂ ਹੀ ਹੈ ਨਾ ਜੀ। ਅੱਛਾ ਕਮਾਲ ਦੀ ਗੱਲ ਵੇਖੋ, ਮੇਰੀ ਘੂ ਅਰਜ ਹੈ, ਰਾਗੀ ਜਥਾ ਆ ਗਿਆ, ਉਹਨਾਂ ਕੀਰਤਨ ਕਰਨਾ। ਤੁਸੀਂ ਜਿੱਦਾਂ ਦੇ ਮਰਜ਼ੀ ਮਿੱਤਰ ਬਣਾ ਲਓ, ਨਸ਼ੇ ਪੱਤੇ ਵਾਲੇ ਬਣਾ ਲਓ, ਸ਼ਰਾਬਾਂ ਕਬਾਬਾਂ ਵਾਲੇ ਬਣਾ ਲਓ, ਜਿੱਦਾਂ ਦੇ ਮਰਜ਼ੀ ਬਣਾ ਲਓ, ਪਰ ਆਪਣੇ ਸਰਕਲ ਵਿੱਚ ਇੱਕ ਮਿੱਤਰ ਐਸਾ ਜ਼ਰੂਰ ਰੱਖਿਓ ਜਿਹੜਾ ਤੁਹਾਨੂੰ ਨਾ ਕਰ ਸਕਦਾ ਹੋਵੇ, ਇੱਕ ਮਿੱਤਰ। ਅਸੀਂ ਮਿੱਤਰ ਕਿਹਨੂੰ ਸਮਝਦੇ ਹਾਂ? ਤੁਸੀਂ ਆਖਿਆ ਪਾਰਟੀ 'ਤੇ ਚੱਲੀਏ, ਉਹ ਕਹਿੰਦਾ ਹਾਂ। ਤੁਸੀਂ ਆਖਿਆ ਆਹ ਕੰਮ ਕਰੀਏ, ਉਹ ਕਹਿੰਦਾ ਹਾਂ। ਤੁਸੀਂ ਆਖਿਆ ਪੱਬ 'ਚ ਚੱਲੀਏ, ਉਹ ਕਹਿੰਦਾ ਹਾਂ। ਅਤੇ ਜਿਹਨੇ ਕਹਿ ਦਿੱਤਾ ਨਾ, ਉਹਨੂੰ ਕਹਿੰਦੇ ਫਿਰ ਇਹਦੇ ਕੀ ਲੈਣਾ ਆਪਾਂ, ਛੱਡੋ। ਜਿਹੜਾ ਤੁਹਾਨੂੰ ਨਾ ਕਰਦਾ ਨਾ, ਪਤਾ ਨਹੀਂ ਉਹਨੇ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਿੰਨੇ ਗੁਨਾਹ ਕਰਨ ਤੋਂ ਬਚਾ ਲੈਣਾ। ਇਸ ਕਰਕੇ ਆਪਣੇ ਸਰਕਲ ਵਿੱਚ ਇੱਕ ਮਿੱਤਰ ਉਹ ਰੱਖਿਓ ਜਿਹੜੇ ਜਿਹਨੂੰ ਤੁਹਾਨੂੰ ਨਾ ਕਹਿਣ ਦੀ ਵੀ ਆਦਤ ਹੋਵੇ ਵੀ ਨਹੀਂ ਇਹ ਕੰਮ ਆਪਾਂ ਨਹੀਂ ਕਰਨਾ। ਅਸੀਂ ਕੀ ਕਰਦੇ ਹਾਂ? ਅਸੀਂ ਹਰ ਉਸ ਮਿੱਤਰ ਨੂੰ ਆਪਣੀ ਮਹਿਫਲ ਵਿੱਚੋਂ ਚੁੱਕ ਕੇ ਬਾਹਰ ਮਾਰਦੇ ਹਾਂ ਜਿਹੜਾ ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਉਂਦਾ। ਤਾਂ ਗੁਰੂ ਕਿਰਪਾ ਕਰੇ, ਅਸਲੀ ਮਿੱਤਰ ਬਾਬਾ ਜੀ ਨੇ ਆਖਿਆ ਸਾਡਾ ਗੁਰੂ ਹੀ ਹੈ, ਸ਼ੁਭ ਗੁਣ ਨੇ। ਤਾਂ ਆਪਾਂ ਇੱਕ ਸਲੋਕ ਨੂੰ ਵਿਚਾਰਿਆ ਹੈ, ਅਗਲੇਰੇ ਸਲੋਕਾਂ ਨੂੰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਾਂਗੇ। ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਭਾਈ ਪਰਮਿੰਦਰ ਸਿੰਘ ਦੇ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਮ੍ਰਿਤਸਰ ਜੀ ਕੀ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਖਾਪ ਵਾਹਿਗੁਰੂ ਹੈ। ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਓ ਕੇ ਆਸਰੇ, ਸੱਚੇ ਪਿਤਾ ਵਾਹਿਗੁਰੂ ਹੈ। ਅਕਾਲ ਪੁਰਖੀ ਅੰਤਰ ਜਾਮੀ ਪਿਤਾ ਜੀ, ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਜੋਦੜੀ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਵੇ ਦੀਵਾਨਾ ਅੰਦਰ, ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਆਗਾਮ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦੇ ਅਰਥ ਭਾਵਾਈਆਂ ਹੋਈਆਂ ਸਭ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ, ਐਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਸਜੇ ਹੋਏ ਦਰਬਾਰ ਅੰਦਰ ਹਾਜ਼ਰੀਆਂ ਭਰੀਆਂ ਨੇ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼, ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਅੰਦਰੋਂ ਘਰੋਂ ਸਰੀਰਕ ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ, ਸੇਵਕਾਂ ਦੇ ਰੰਭੇ ਕਾਰਜਾਂ ਦੇ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮੇਹਰ ਕਰਕੇ ਬਖਸ਼ਿਸ਼ ਕਰਨਾ, ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮਿਲੋ ਜਿਨ ਮਿਲੇ, ਆਪ ਜੀ ਕਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਜੋ ਹਮਰੀ ਬਿਦਹੂਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ, ਹਮਰਲ ਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੁਕੇ ਸਭ

ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਪਇਆ ਸਿਮਰਤ ਸੁਖ ਸਾਰ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਦਮ ਕਰਤ ਆਨੰਦ ਪਇਆ ਸਿਮਰਤ ਸੁਖ ਸਾਰ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋਂ ਜੀਵਾ। ਪਾਰ ਬ੍ਰਹਮ ਯਾ ਰਦ ਤੇ ਮੁਖ ਅੰਮ੍ਰਿਤ ਪੀਵਾ ਰਹਾਓ। ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ। ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ। ਧਨ ਸੋ ਥਾਨ ਬਸੰਤ ਧਨ ਜਹ ਜਪੀਐ ਨਾਮ। ਕਥਾ ਕੀਰਤਨ ਅਤ ਕਣਾ ਸੁਖ ਸਹਿਜ ਵਿਸਰਾਮਾ। ਮਨ ਤੇ ਕਦੇ ਨ ਵਿਸਰੈ ਅਨਾਥ ਕੋ ਨਾਥ। ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕਿਛ ਹਾਥ।

हर नम हर अंग हर अंग मजीठ रंग गोर तुठ हर रंग चाड़िया फिर बौड़ न होवी पंग हर नम हर रंग हर रंग मजीठ रंग गुर तुठ हर रंग चाड़िया फिर बौड़ न होवी पंग मेरे मन हर राम नाम कर रंग गुर तुठे हर उपदेसिया हर पेटिया राओ निसंग रहाओ मोंदयाणी मनमुखी फिर आवन जान हर प्रभ चेतनायो मन दूजा पाओ सहलंग हम मैल भरे दोहचारिया हर आंखों अंगी अंग गोरे अमृत सार नवलाया सब लाथे केलवेख पंग हर दीना दीन दयाल प्रभ सात संगत मेलो संग मेल संगत हर रंग पाया जन नानक मन तन रंग हर दीना दीन दयाल प्रभ साध संगत मेलो संग मेल संगत हर रंग पाया जन नानक मन तन रंग वाहिगुरु जी का खालसा वाहिगुरु जी की फतेह। सोही महला चौथा हर नामा हर रंग है हर रंग मजीठे रंग गुर तुठे हर रंग चाड़िया फिर बौड़ न होवी पंग वाहिगुरु जी सतनाम वाहिगुरु जीओ जैसा सतगुरु सुनिंदा तैसो हिन दीठ विछड़िया मेले प्रभु हर दरगह का बसीट हर नाम मंदड़ाइंदा कटे हम हेरो नानक सतगुरु ते नाम मिलाया जिन तुरे प्यास संजो वाहिगुरु साहब जी गौड़ी महला तीजा ब्रह्मा वेद पढ़े वाद बखाने अंतर तामस आप ना पछाने ब्रह्मा वेद पढ़े वाद बखाने अंतर तामस आप ना पछाने तां प्रापा गुरु शब्द बखाने गुर सेवा करो फिर काल न खाए मन मुखा दे दूजे पाए रहाओ
ਪ੍ਰਾਣੀ ਅਪਰਾਧੀ ਸੀਧਾ ਗੁਰ ਕੈ ਸ਼ਬਦ ਅੰਤਰ ਸਹਿਜ ਰੀਦਾ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧਾ ਸਤਿਗੁਰ ਮੇਲੇ ਭਰਾ ਮਲਾਏ ਮੇਰੇ ਭਰਾ ਸੱਚ ਕੈ ਮਨ ਪਾਏ ਹਰ ਗੁਣ ਗਾਵੈ ਸਹਿਜ ਸੁਭਾਏ ਬਿਨ ਗੁਰ ਸਾਚੇ ਪਰਮ ਭਲਾਏ ਮਨ ਮੋਹਦੇ ਸਦਾ ਬਿਖ ਖਾਏ ਜਮ ਡੰਡ ਸਹਿ ਸਦਾ ਦੁਹ ਪਾਏ ਜਮ ਮਜੋਹਰ ਕੀ ਸਰਨਾਈ ਹੋਮੈ ਮਾਰ ਸੱਚ ਲਿਵ ਲਾਈ ਸਦਾ ਰੇ ਹਰ ਨਾਮ ਲਿਵ ਲਾਈ ਸਗੋ ਸੇਵੇ ਜਾ ਨਿਰਭਵਿਤਾ ਸਤਿਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ ਮਨ ਸਿਓ ਮਨ ਮਿਲਾਏ ਸਭ ਜਗ ਜੀਤਾ ਬਿਨ ਬਿਦ ਕੁਸਲ ਤੇਰੇ ਮਿਰ ਮੀਤਾ ਸਤਿਗੁਰ ਸੇਵਾਏ ਸੋ ਫਲ ਪਾਏ ਹਿਰਦੇ ਨਾਮ ਚ ਆਪ ਗਵਾਏ ਅਨੰਦ ਬਾਣੀ ਸ਼ਬਦ ਵਜਾਏ ਸਤਿਗੁਰ ਤੈ ਕਵਨ ਕਵਨ ਨਾ ਸੀ ਦਓ ਮੇਰੇ ਭਾਈ ਭਗਤੀ ਸੀ ਤੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗੌੜੀ ਮਹਲਾ ਤੀਜਾ ਤ੍ਰੈ ਗੁਣ ਵਖਾਣੇ ਭਰਮ ਨਾ ਜਾਏ ਬੰਧਨ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਣੇ ਗੁਰਮ ਪ੍ਰਾਣੀ ਪਰਮ ਗਵਾਏ ਸਹਿਜ ਤੁਨ ਉਪਜੈ ਹਰ ਲਿਵ ਲਾਹੇ ਰਹਾਉ ਤ੍ਰੈ ਗੁਣ ਕਾਲੇ ਕੀ ਸਿਰ ਕਾਰਾ ਨਾਮ ਨਾ ਚੇਤੈ ਉਹ ਪਾਵਣ ਵਾਰਾ ਜਮ ਮਰ ਜੰਮੇ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨਾ ਜਾਏ ਮੂਲ ਛੋੜ ਲਾਗੇ ਦੂਜੇ ਪਾਈ ਬੇਕਾ ਮਾਤਾ ਬੇਕਮਾਇ ਸਮਾਈ ਮਾਇਆ ਕਰ ਮੂਲ ਜੰਤਰ ਪਰਮਾਏ ਹਰ ਜੀਉ ਵਿਸਰਿਆ ਦੂਜੇ ਪਾਏ ਜਿਨ ਕਰੇ ਸੋ ਪਰਮ ਗਤ ਪਾਏ ਅੰਤਰ ਸਾਜ ਬਾਹਰ ਸਾਜ ਵਰਤਾਏ ਸਾਜ ਨਾ ਛਪੈ ਜੇ ਕੋ ਰਖੇ ਛਪਾਏ ਗਿਆਨੀ ਬੂਝੇ ਸਹਿ ਸੁਭਾਏ ਗੁਰਮੁਖ ਸਾਜ ਰਚਿਆ ਲਿਵਲਾ ਗੁਰਮੁਖ ਸਾਚ ਰਿਹਾ ਲਿਵਲਾਏ ਹਮੇ ਮਾਇਆ ਸਭ ਜਲਾਏ ਮੇਰਾ ਬਰਾ ਸਾਚਾ ਮੇਲ ਮਿਲਾਏ ਸਤਿਗੁਰ ਦਾਤਾ ਸ਼ਬਦ ਸੁਣਾਏ ਤਾਵਰ ਰਾਖੇ ਟਾਗਰਾਏ ਪੂਰੇ ਗੁਰ ਤੇ ਸੂਜੀ ਪਾਏ ਆਪੇ ਕਰਤਾ ਸਿਰਟ ਸਿਰ ਜਿਨ ਗੋਈ ਤਿਸ ਬਿਨ ਦੂਜਾ ਅਵਰ ਨ ਕੋਈ ਨਾਨਕ ਗੁਰਮੁਖ ਬੂਝੇ ਕੋਈ ਗੌੜੀ ਮਹਲਾ ਤੀਜਾ ਨਾਮ ਮੋਲ ਗੁਰਮ ਪਾਵੈ ਨਾਮੋ ਸੇਵੈ ਨਾਮ ਸਹਿ ਸਮਾਵੈ ਅਮਰ ਨਾਮ ਨਾਮ ਰਸਨਾ ਨਿਤ ਗਾਵੈ ਜਿਹਨੋ ਕਿਰਪਾ ਕਰੇ ਸੋ ਹਰਸ ਪਾਵੈ ਅੰਦਰ ਦੇ ਜਪੋ ਜਗਦੀਸ਼ਾ ਗੁਰਮ ਪਾਵ ਪਰਮ ਪਾਸੂ ਖਾ ਰਹਾਉ ਹਿਰਦੈ ਸੋ ਪਿਆ ਪ੍ਰਗਾਸ ਗੁਰਮ ਗਾਵੈ ਸੱਚ ਗੁਣ ਦਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕਟੋਮੈ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮ ਹੋਈ ਸਹਿਜੇ ਸਾਚ ਮਿਲੇ ਪ੍ਰਭ ਸੋਈ ਮੋਕ ਟੰਬ ਸਿਉਂ ਪ੍ਰੀਤ ਨ ਹੋਏ ਜਾਂ ਹਿਰਦੇ ਵਸਿਆ ਸੱਚ ਸੋਏ ਗੁਰਮੁਖ ਮਨ ਬੇਦਿਆਸਤਰ ਹੋਏ ਗੁਮ ਪਛਾਣੇ ਬੂਝੇ ਸੱਚ ਸੋਏ ਤੂੰ ਕਰਤਾ ਮੈਂ ਔਰ ਨ ਕੋਏ ਤੂੰ ਸੇਵੀ ਤੂੰ ਤੇ ਪਤ ਹੋਏ ਕਿਰਪਾ ਕਰੇ ਗਾਵਾਂ ਪ੍ਰਭ ਸੋਏ ਨਾਮ ਰਤਨ ਜਬ ਜਗ ਮੈਂ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਬਿਕਸੇ ਅੰਦਿਨ ਲਾਗੀ ਸਹਿਜੇ ਸਜ ਮਿਲਿਆ ਪ੍ਰਸ਼ਾਦੀ ਸਤਿਗੁਰ ਪਾਇਆ ਪੂਰੇ ਵਡ ਭਾਗੀ ਹਉਮੈ ਮਮਤਾ ਦੁਰਮਤ ਦੁਖ ਨਾਸ ਜਬਿਰ ਤੇ ਰਾਮ ਨਾਮ ਗੁਣਦਾਸ ਗੁਰਮੁਖ ਬੋਧ ਪਰਟੀ ਪ੍ਰਭ ਜਾਸ ਜਬਿਰ ਦੇ ਰਵਿਆ ਚੜ੍ਹਨ ਵਾਸ ਜਿ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੇ ਸਾਚਾ ਨਾਮ ਵਸਾਏ ਨਾਨਕ ਸਹਿਜੇ ਸਾਚ ਸਮਾਏ ਗੌੜੀ ਮਹਲਾ ਤੀਜਾ ਮਨ ਹੀ ਮਨ ਸਵਾਰਿਆ ਪੈਸੈ ਸੁਭਾਏ
ਸ਼ਬਦ ਮਨ ਰੰਗਿਆ ਲਿਵ ਲਾਏ ਨਿਕਲ ਵਸਿਆ ਪ੍ਰਕੀ ਰਜਾਏ ਸਗੋ ਸਿਵ ਜਾਇ ਮਾਨ ਗੋਬਿੰਦ ਭਾਈਏ ਗੁਣੀ ਨਿਦਾਨ ਰਹਾਉ। ਮਨ ਬਰਾਗੀ ਜਾਂ ਸ਼ਬਦ ਪਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੈਰਿਆ ਸਮਾਏ। ਗੁਰ ਕਿਰਪਾ ਤੇ ਮਿਲੇ ਮਲਾਏ ਅਰਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਨ ਪਾਇਆ ਜਾਏ। ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਲੱਗੇ ਪਿਆਰ। ਤ੍ਰਿਗ ਸੇ ਸੁਹਾਲੀ ਕਾਮਣ ਮੋਗ ਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ। ਤ੍ਰਿਗ ਤ੍ਰਿਗ ਰਹਿ ਟੰਬ ਜਿਤ ਹਰ ਪ੍ਰੀ ਨ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ। ਹਰ ਨਾਮ ਬਿਨਾ ਮੈਂ ਔਰ ਨ ਕੋਏ ਸਤਿਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਤੇ ਆਇਆ ਦੁੱਖ ਸਗਲ ਮਿਟਾਈ। ਸਦਾ ਆਨੰਦ ਹਰ ਨਾਮ ਲਿਵ ਲਾਏ ਗੁਰ ਮਿਲਿਆਏ ਹਮ ਕੋ ਸਰੀਰ ਸੁਧ ਪਈ ਹਮੇ ਤ੍ਰਿਸ਼ਨਾ ਸਭ ਅਗਨ ਬੁਝਾਈ। ਬਿਨਸੈ ਕ੍ਰੋਧ ਖਿਮਾਂਗੈ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਅਲਖ ਲਪੇਵੈ ਕਿਉ ਓੰਕਾਰ ਸਤਿਗੁਰ ਪ੍ਰਸਾਦ। ਰਾ ਗੌੜੀ ਬ੍ਰਾਹਗਣ ਮੱਲਾ ਤੀਜਾ ਸਤਿਗੁਰ ਤੇ ਜੰਮੋ ਫਿਰ ਤੇ ਬੇ ਮੋਰੇ ਦਸੰਨ ਅੰਦਰ ਬੰਦੇ ਮਾਰੀਏ ਨ ਫਿਰ ਵੇਲਾ ਨਾ ਲਹਿ ਨ ਹਰ ਰਾਖੋ ਕਿਰਪਾ ਧਾਰ ਸੱਸ ਮਲਾਏ ਪ੍ਰਭ ਹਰਦੇ ਹਰ ਗੁਣ ਸਾਰ ਹਾਓ। ਸੇ ਭਗਤ ਹਰ ਪਾਉਂਦੇ ਜੇ ਗੁਰਮੁਖ ਪਾਏ ਚਲਨ ਆਪ ਛੁੜ ਸੇਵਾ ਕਰਨ ਜੀਵਤ ਮੂਹੇ ਰਹਨ। ਜਿਹਦਾ ਪਿੰਡ ਪ੍ਰਾਣ ਹੈ ਤਿਸਕੀ ਸਰਕਾਰ ਉਹ ਕਿਉਂ ਮਨੋ ਵਿਸਾਰੀ ਹੈ ਹਰ ਕੇ ਹਿਰਦੇ ਥਾਰ। ਨਾ ਮਿਲਿਆ ਪਦ ਪਾਈਏ ਨਾ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਏ ਕਰਮ ਮਿਲੇ ਪ੍ਰਸ ਹੋਏ। ਸਤਿਗੁਰ ਤੇ ਜੋ ਮੂੰਹ ਫਿਰੈ ਉਹ ਪਰਮ ਦੇ ਨਾ ਟਿਕਾਨ ਤਰਤ ਸਮਾਨ ਚੱਲੀ ਵਿੱਚ ਵਿਸ਼ਟਾ ਪਏ ਪਛਾਨ। ਇਹ ਜਗ ਭਰਮ ਭਲਾਇਆ ਮੋਹ ਠਗੋਲੀ ਪਾਏ ਜਿਨ੍ਹਾਂ ਸਤਿਗੁਰ ਪੇਟਿਆ ਤਿੰਨ ਨੇੜ ਨ ਪਿੱਠੇ ਮਾਏ। ਸਤਿਗੁਰ ਸੇਵਨ ਸੋ ਸੋਹਣੇ ਹੋਮੇ ਮਹਿਲ ਗਵਾਏ ਸ਼ਬਦ ਤੇ ਸੇ ਨਿਰਮਲੇ ਚਾਲੇ ਸਤਿਗੁਰ ਪਾਏ ਹਰ ਪ੍ਰਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਏ। ਜਾਨਾਂ ਸਰਨਾਗਤੀ ਜਿਉਂ ਪਾਵੈ ਤਿਵੇਂ ਛਡਾਏ। ਰਾਗ ਗੌੜੀ ਪੂਰਵੀ ਮੱਲਾ ਚੌਥਾ ਕਰ ਹਲੇ ਇੱਕ ਓਹਕਾਰ ਸਤਿਗੁਰ ਪ੍ਰਸਾਦ। ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਏ ਹਰ ਮਾਏ। ਗੁਰ ਪਾ ਪੂਰੇ ਪਾਇਆ ਗਰ ਮਿਲਿਆ ਪਿਆਰਾ ਆਏ। ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਰਹਾਓ। ਮਨ ਕਰ ਹਲਾ ਵਿਚਾਰੀਆ ਆਰਾਮ ਨਾਮ ਤੇ ਆਏ। ਜਿਥੇ ਲੇਖਾ ਮੰਗੀ ਆਏ ਹਰਿਆ ਪਹਿਲੇ ਛੁਡਾਏ। ਮਨ ਕਰ ਹਾਲਾਤ ਨਿਰਮਲਾ ਮਲਾ ਗੀ ਦੁਮੈ ਆਏ ਪ੍ਰਤੱਖ ਪਿਰ ਕਰ ਨਾਲ ਪਿਆਰਾ ਵਿਛੜ ਚੋਟਾਂ ਖਾਏ। ਮਨ ਕਰ ਹਲਾ ਮੇਰੇ ਪ੍ਰੀਤਮਾ ਹਰਿ ਦੇ ਪਾਲ ਬੁਲਾਏ ਉਪਾਏ ਕਿਤੇ ਨਾ ਲੱਭੀ ਗੁਰ ਹਿਰਦੇ ਹਰ ਦਿਖਾਏ। ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਾਲੇ ਵਲਾਏ ਕਰ ਜਾਏ ਭਾਵੇ ਰੰਗ ਮੈਲੀ ਗੁਰ ਮੇਲੇ ਹਰ ਮਹਿਲਾਏ। ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ ਪਾਖੰਡ ਲੋਭੀ ਮਾਰੀ ਹੈ ਜਮ ਡੰਡ ਦੇ ਸਜਾਏ। ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਖੰਡ ਪਰ ਮੰਗਵਾਏ ਹਰ ਅੰਮ੍ਰਿਤ ਸਾਜ ਸਰ ਗੁਰ ਪੂਰਿਆ ਮਿਲ ਸੰਗਤ ਮਾ ਲੈ ਜਾਏ। ਮਨ ਕਰ ਹਲਾ ਮੇਰੇ ਪਿਆਰਿਆ ਇਹ ਗੁਰ ਕੀ ਸੇ ਸੁਣਾਏ ਇਹ ਮੋਹ ਮਾਇਆ ਪਸਾਰਿਆ ਅੰਤ ਸਾਥ ਨ ਕੋਈ ਜਾਏ। ਮਨ ਕਰ ਹਲਾ ਮੇਰੇ ਸਾਜਨਾ ਹਰ ਖਚਲੀਆ ਪਦ ਪਾਏ ਹਰ ਦਰਗੇ ਪਹਿਨਾਇਆ ਹਰ ਆਪ ਲਿਆ ਗੱਲ ਆਏ। ਮਨ ਕਰ ਹਲਾ ਗੁਰਮੰਨਿਆ ਗੁਰਮਹਕਾਰ ਗੁਮਾਏ ਗੁਰ ਆਗੇ ਕਰ ਜੋਦੜੀ ਜਾਂ ਨਾਨਕ ਹਰ ਮਿਲਾਏ ਗੌੜੀ ਮਿਲਾ ਚੌਥਾ। ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ
ਫਿਰ ਗੁਰਮਤਿ ਹਿਰਦੈ ਨਿਹਾਲ, ਮਨ ਕਰਾ ਗੁਰ ਗੋਬਿੰਦ ਸਮਾਰਹਾਉ। ਮਨ ਕਰਾਲਾ ਵਿਚਾਰਿਆ ਮਨ ਮੁਖ, ਮਾ ਫਾਤਿਆ ਮਹਾਂ ਜਾਲ, ਗੁਰਮੁਖ ਪ੍ਰਾਣੀ ਮੂਤ ਹੈ। ਹਰ ਹਰ ਨਾਮ ਸੰਭਾਲ, ਮਨ ਕਰਾ ਮਿਲ ਪਿਆਰਿਆ, ਮਨ ਕਰ ਹੱਲਾ ਮੇਰੇ ਪਿਆਰਿਆ। ਸਾਧ ਸੰਗਤ ਸਤਿਗੁਰ ਪਾਲ, ਸਾਧ ਸੰਗਤ ਲਗ ਹਰ ਧਿਆਈ ਆਏ, ਹਰ ਹਰ ਚੱਲੇ ਤੇਰੇ ਨਾਲ, ਮਨ ਕਰ ਹੱਲਾ ਵਡਭਾਗੀਆ, ਹਰ ਏਕ ਨਰ ਨਿਹਾਲ, ਆਪ ਛਡਾਏ ਛੁੱਟੀ ਆਏ। ਸਤਿਗੁਰ ਚਰਨ ਸੰਭਾਲ, ਮਨ ਕਰ ਹੱਲਾ ਮੇਰੇ ਪਿਆਰਿਆ, ਵਿੱਚ ਦੇਹੀ ਜੋਤ ਸੰਭਾਲ, ਗੁਰਨਾਉ ਨਿਦਾਂ ਵਿਖਾਲਿਆ, ਅਰਦਾਸ ਕਰੀ ਦਿਆਲ। ਮਨ ਕਰਹਾ ਤੂੰ ਚੰਚਲਾ, ਚਤਰਾਈ ਛੱਡ ਵਿਗਰਾਲ, ਹਰ ਹਰ ਨਾਮ ਸੰਭਾਲ ਤੂੰ, ਹਰ ਮੂਤ ਘਰੇ ਅੰਤਕਾਲ। ਮਨ ਕਰਹਲਾ ਵੱਡ ਪਾਗੀ ਆ, ਤੂੰ ਗਿਆਨ ਰਤ ਸੰਭਾਲ, ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾੜਿਆ ਜਮ ਕਾਲ, ਅੰਤਰ ਦਾਨ ਮਨ ਕਰਹਲੈ, ਪਰਮ ਪਵੇ ਬਾਰ ਪਾਲ।

ਸੰਭਾਲ ਰਾਗੌੜੀ ਗੁਆਰੇ ਮੱਲਾ ਪੰਜਵਾ ਅਸ਼ਟਪਦੀਆਂ ਇੱਕ ਓਅੰਕਾਰ ਸਤ ਨਾਮ ਕਰਤਾਪੁਰ ਗੁਰਪ੍ਰਸਾਦ ਜਾਬੇ ਮਨ ਮੈਂ ਕਰਤ ਗੁਮਾਂਦਾ ਤਾਬੇ ਬਾਹਰ ਵਿਰਤ ਬਗਾਨਾ ਜਾਬੇ ਵਾ ਸਗਲੀ ਰੀਂਦਾ ਤਾ ਤੇਰ ਮਈਆ ਕੜਕਾ ਚੀਨਾ ਸਹਿ ਸੇਲਾ ਫਲ ਮਸਕੀਨੀ ਸਤਿਗੁਰੇ ਆਪਣੇ ਮੋਹ ਦਾਨ ਦੀਨੀ ਰਹਾਉ ਜਾਬ ਕਿਸ ਕੋ ਇਹ ਜਾਨ ਸੰਬੰਧਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਹਨੇ ਚੁਕਾਈ ਤਾਂ ਤੇ ਇਹ ਸੰਗ ਨਹੀਂ ਬਹਿਰਾਈ ਜਬ ਇਹਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਹਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾ ਹੀ ਕੀਤਾ ਤਾ ਜਬ ਇਹਨ ਬਾਦ ਜਬ ਇਹਨ ਆਪਣੋ ਬਾਦ ਮੋਹਾ ਆਵੇ ਜਾ ਇਸ ਦਾ ਜਮਜੋਹਾ ਜਬ ਇਸ ਤੇ ਸਭ ਮਿਨਸੇ ਭਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਹਨ ਕਿਸ ਕਰਮਾਂ ਨੇ ਭੇਦਾ ਤਬ ਤੇ ਦੁੱਖ ਡੰਡ ਔਰ ਖੇਦਾ ਜਬ ਇਹਨੇ ਕੋਏ ਕੀ ਬੂਝਿਆ ਤਬ ਤੇ ਇਸ ਨੂੰ ਸਭ ਕੇ ਸੂਝਿਆ ਜਬ ਇਹ ਧਾਵੇ ਮਾਇਆ ਅਰਥੀ ਨੈ ਤ੍ਰਿਪਤਾਵੇ ਨੈ ਤਿਸ ਲਾਥੀ ਜਾ ਬਿਸ ਤੇ ਹੋਏ ਹੋ ਜੋਲਾ ਪਿਛੇ ਲਾਗ ਚਲੀ ਉਟਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤੋ ਇਸ ਕਰ ਕੀ ਕੀਮਤ ਪਰੀ ਕਰਨ ਗ੍ਰਹਿ ਸਭ ਕਿਸੇ ਕਹਿ ਆਪੇ ਬੋਧ ਬਜਾਰ ਬਬੇਕੈ ਦੂਰ ਨ ਨੇਰੇ ਸਭ ਕਹਿ ਸੰਗਾ ਸੱਚ ਸਲਾਣ ਨਾਨਕਾ ਰੰਗਾ ਗੌੜੀ ਮੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮੁਤ ਪਾਗਾ ਜਿਸ ਕੇ ਹਿਰਦੇ ਰਵਿਆ ਸੋਏ ਮਮਤਾ ਸੀਤਲ ਨੇਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਰਹਾਉ ਜਾਸ ਜਬਤ ਭੋਵਦਾ ਜਾਏ ਤਾਵਤ ਮਨੁਆ ਬੈਠਾਏ ਜਾਸ ਜਬਤ ਫਿਰ ਦੂਰ ਨ ਲਾਗੈ ਜਾਸ ਜਬਤ ਫਿਰ ਹਮੇ ਪਾ ਗਏ ਜਾਸ ਜਬਤ ਵਸ ਆਵੇ ਪੰਜਾ ਜਾਸ ਜਬਤ ਦੇ ਅੰਮ੍ਰਿਤ ਸੰਚਾ ਜਾਸ ਜਬਤ ਤ੍ਰਿਨਾ ਬੂਝੈ ਜਾਸ ਜਬਤ ਹਰ ਦਰਗਹਿ ਸੀਜੈ ਜਾਸ ਜਬਤ ਕੋਟ ਮਿਟੇ ਅਪਰਾਧ ਜਾਸ ਜਬਤ ਹੋਵੇ ਸਾਧ ਜਾਸ ਜਬਤ ਮਨ ਸੀਤਲ ਹੋਵੇ ਜਾਸ ਜਬਤ ਮਲ ਸਗਲੀਕ ਹੋਵੇ ਜਾਸ ਜਬਤ ਰਤਨ ਹਰ ਮਿਲੈ ਬੋਰ ਨ ਛੋਡੇ ਹਰ ਸੰਗਲੈ ਜਾਸ ਜਬਤ ਕਈ ਬੇਗੁੰਡਵਾਸ ਜਾਸ ਜਬਤ ਸੁਸੈ ਨਿਵਾਸ ਜਾਸ ਜਬਤ ਇਹ ਅਗਨ ਨਾ ਪੋਤ ਜਾਸ ਜਬਤ ਕਾਲ ਨਾ ਜੋਤ ਜਾਸ ਜਬਤ ਨਿਰਮਲ ਮਾਥਾ ਜਾਸ ਜਬਤ ਸਗਲਾ ਦੁਖ ਲਾਥਾ ਜਾਸ ਜਬਤ ਮੁਸ਼ਕਲ ਕਸ਼ੂ ਨਾ ਬਣੇ ਜਾਸ ਜਬਤ ਮੁਸ਼ਕਲ ਕਸ਼ੂ ਨਾ ਬਣੇ ਜਾਸ ਜਬਤ ਸੁਣ ਅਨਹਤੋ ਨੇ ਜਾਸ ਜਬਤ ਇਹ ਨਿਰਮਲ ਸੋਏ ਜਾਸ ਜਬਤ ਕਮਲ ਸੀਧਾ ਹੋਏ ਗੁਰ ਸੋਭ ਸ੍ਰੇਸ਼ਟ ਸਭ ਉਪਰ ਕਰੀ ਜਿਸ ਕਹਿ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਗੌੜੀ ਮੱਲਾ ਪੰਜਵਾ ਗੁਰ ਕਾ ਸ਼ਬਰੇ ਦਰ ਤਾਰੇ ਪੰਜਾ ਸੁਸੰਗ ਨਵਾਰੇ ਤਾ ਸਿੰਦਰੀ ਕਰ ਰਾਖੇ ਵਾਸ ਤਾ ਕੇ ਆਤਮੇ ਹੋਏ ਪ੍ਰਗਾਸ ਐਸੀ ਹੀ ਦ੍ਰਿੜਤਾ ਤਾ ਕੇ ਹੋਏ ਜਾ ਕੋ ਦਿਆ ਮੈਂ ਆਪ ਰਸੋਈ ਰਹਾਓ ਸਾਜਨ ਦੁਸ਼ਟ ਜਾ ਕੇ ਇੱਕ ਸਮਾਨੇ ਜੇ ਤਾ ਬੋਲਣ ਤੇ ਤਾ ਗਿਆਨੈ ਜੇ ਤਾ ਸੁਣਾ ਤੇ ਤਾ ਨਾਮ ਜੇ ਤਾ ਪੇਖਣ ਤੇ ਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਉ ਸਹਿਜੇ ਮਿਠੇ ਸਗਲ ਦਰਾਉ ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ ਨੇ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਪਿਆ ਆਨੰਦ ਤਾਕੋ ਪੇਟਿਆ ਪਰਮਾਨੰਦ

ਮੁੰਡੇ ਸਾਜਾਂ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਨਮਾਨਸ ਦੇਵਤੇ ਕੀਏ ਕਰਤ ਨਾ ਲਾਗੀ।

0: ਜੋ ਮਰ ਜੰਮੇ ਸੋ ਕੱਚਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸਤਨਿਆਓ, ਵੱਡੀ ਵਡਿਆਈ ਜਾਂ ਨੈਚੁਰਲ ਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਬੁੱਝੇ ਸਭ ਭਾਓ, ਵੱਡੀ ਵਡਿਆਈ ਜਾਂ

ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਾਨ।

0: ਪਏ ਅਕਿਰਤ ਨੱਚੇ ਸਭ ਕੋਇ ਨੱਚ ਨੱਚ ਹੱਸੇ ਚਲੇ ਸਿਰੋਇ ਉਡ ਨਾ ਜਾਈ ਸਦਨਾ ਹੋ ਹੇ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਨਮਨ ਭਾਉ ਤਨਾਵਨ ਭਾਉ ਪੌੜੀ ਨਾ ਉਤਰਨ ਅਨਕਾਰ ਹੈ
1: ਨਾ ਲੈ ਨਰਕ ਨਾ ਜਾਈਏ ਜੀਉ ਪਿੰਡ ਸਭ ਤਿਸਦਾ ਦੇਖਾ ਜੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨਹੀਂ ਸਦਾਈਏ ਜੇ ਜਰਵਣਾ ਪਰ ਹਰ ਦਰਵੇ

ਨੀਵ ਕੀਤੀ ਸੰਦੋਖੀ ਜਿਨ ਸਚੋ ਸਚ ਤੇ ਆਇਆ ਓਨੀ ਮੰਦੇ ਪੈ ਨਰਖ ਕਾ ਸੁਕਰੇ ਧਰਮ ਕੁਮਾਇਆ ਓਨੀ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲੇ ਦਿੱਤੇ।

ਕਿੱਥੇ ਕਰਨਾ ਕੀ ਆ ਜਨਤਾ ਫੇ ਕਰਨੀਤਾ ਸੋ ਕਰਤਾ ਜਨਤਾ ਕਰੇ ਜਿਨ ਉਪਾਇਆ ਜਗ ਤਿਸ ਦੁਆਰੀ ਸੋ ਅਸ ਤਿਸ ਤਿਸ ਦੀਵਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਕਿਆ

ਖੰਦੇ ਪਤ ਗਵਾਈ ਵਣ ਨਾਵੇ ਕਿਸਤਾ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਆਂਦਣਾ ਜਾਣੇ ਫਿਰ ਪੁਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਅਨੁਸਾਏ ਨਾਨਕ ਨਦਰ ਕਰੇ ਸੋ ਪਾਇਆ ਸੰਦੇਸ ਤੇ ਨਾ ਕੇਵਲ।

0: ਕਥਾ ਕੁੜਮਖ ਕੂੜੋ ਮਹਿਪੂਰ ਨਾਨਕ ਵਖਾਣੇ ਬੇਨਤੀ ਉਦਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪ੍ਰਜਾਣੀਏ ਜਰ ਦੇ ਸੱਚਾ ਹੋਏ ਕੂੜ ਕੀ ਮਨੁੱਤਰਾ ਤਨ ਕਰੇ ਹਸ਼ਾ ਤੋਏ। ਸੱਚ ਤਾਂ ਪ੍ਰਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਨ ਮਨ ਲੈਸੀ ਤਾਂ ਪਾਏ ਮੋਖ ਦਵਾਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣਾ ਜੀਓ ਧਰਤ ਕਾਇਆ ਸਾਧ ਕਰ ਦੇਹ ਕਰਤਾ ਪੀਓ।

ਲਭ ਪਾਪ ਤੇਰਾ ਜਮੈ ਤਾਂ ਕੂੜ ਹੋਆ ਸਿਕਦਾਰ। ਕਾਮ ਨੇ ਸਤ ਪੁੱਛੀਐ ਵੈ ਬੈ ਕਰੇ ਵਿਚਾਰ। ਅੰਧੀਰਿਤ ਗਿਆਨ ਵਿਹੁਣੀ ਭਾਇ ਪਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ। ਉੱਚੇ ਕੁਕੇ

0: ਕਹਿ ਜਾਤ ਨਾ ਜੋਰ ਹੈ ਗਿਰਿ ਨਵੇ ਜਿਨ ਕੀ ਲਿਖੈ ਪਤ ਪਵੈ ਚੰਗੇ ਸਹੀ ਕੇ ਪੌੜੀ
1: ਧੁਰ ਕਰਮ ਜਿਨਾ ਗੁਰ ਪਾਇਆ ਤਾਂ ਤਿਨੇ ਖਸਮ ਤੇ ਆਇਆ ਇਨਾ ਜਨਤਾ ਕੇ ਬਸ ਕਿਸ ਨੇ

ਪਾਹੁ ਕਤੀਏ ਬਾਹਮਣ ਵਟੇ ਆਏ ਕੋਹੇ ਬੱਕਰਾ ਰਿਨ ਖਾਇਆ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ।

ਮੱਥੇ ਟਿੱਕਾ ਤੇੜ ਧੋਤੀ ਕਖਾਏ ਹੱਥ ਛੁਰੀ ਜਗਤ ਕਸਾਈ ਨੀਰ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਣ ਲੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸ ਨਾ ਜਾਣਾ।

ਆਪੀ ਸਤਨ ਕੱਢਿਆ ਤੁੱਕਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰੈ ਵਰਣਾ ਵਿਰ ਸੁਖਾਏ ਨਾਨਕ ਕਿਵੇਂ ਜਾਣੀਏ ਜਿੱਤ ਮੁੱਖ।

ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ ਪ੍ਰਵਾਹ ਨਾਹੀਂ ਕਿਸੇ ਗੇਰੀ ਬਾਹਰ ਸੱਜੇ ਨਾ ਦਰਬਾਰ ਉੱਪਰ ਖਰਚ ਮੰਗਾਂ ਜਾਬੇ ਦੇ ਤਾਂ ਗਾਏ ਦੀ ਬਾਣੀ ਕੋ ਕਲਮੇ ਕਾ ਹਮਾ ਤੁਮਾ ਮੇਲ।

ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ ਨੇ, ਉਲਟਿਆਂ ਦੀ ਔੜ ਨੇ, ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਵਾਦ ਦੇ ਕੀਰਤਨ ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀ ਆ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ, ਨਾਮਦਾਨ ਅੰਮ੍ਰਿਤ ਵੇਲੇ ਜਾਗਣੇ, ਨਿਤਨੇਮ ਕਰਨ ਦੇ ਬਲ, ਬਾਣੀ ਤੇ ਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰ ਦੇਣਾ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਵਰਸਾਏ ਭਾਈ ਹਰ ਉਪਿੰਦਰ ਸਿੰਘ ਬੈਂਸ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ। ਮਿਹਰ ਕਰੋ ਆਪਣੇ ਸੇਵਕ ਨੂੰ ਤੰਦਰੁਸਤੀ ਅਰਦਾਸ ਤੇ ਦੇਰੋਗਤਾ ਬਖਸ਼ਿਸ਼ ਕਰਨੀ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਹੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ।

0: ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਇਲੈਂਟ ਕਰ ਲਓ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਰੱਬੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਗੁਰੂ ਘਰ ਕੇ ਰਾਗੀ ਸਿੰਘਾਂ ਨੇ ਆਪ ਜੀ ਦੇ ਨਾਲ ਸਾਂਝ ਬਣਾਈ ਹੈ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਮਹਾਰਾਜ ਦੀ ਪਾਵਨ ਬਾਣੀ ਦਾ ਅੱਜ ਦਾ ਜਿਹੜਾ ਮੁੱਖ ਵਾਕ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਪ ਸਾਧ ਸੰਗਤ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਦੇ ਵਿੱਚ ਮੀਡੀਆ ਦੇ ਦੁਆਰਾ ਨਿਤਾ ਪ੍ਰਤੀ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਪਾਠ ਨੂੰ ਕੀਰਤਨ ਨੂੰ ਕਥਾ ਨੂੰ ਸੁਣਦੇ ਹੋ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਸੂਈ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇ 731 ਅਤੇ 32 ਅੰਕ ਉੱਤੇ ਸੁਭਾਇਮਾਨ ਹੈ। ਗੁਰਦੇਵ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਰਹਾਓ ਵਾਲੀ ਪੰਕਤੀ ਅੰਦਰ ਜੋ ਵਿਚਾਰ ਦਰਜ ਕੀਤੇ ਨੇ ਬੋਲ ਹੈ ਮੇਰੇ ਮਨ ਹੇ ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਪਰਮਾਤਮਾ ਦੇ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਵਿੱਚ ਆਪਣੀ ਮੁਹੱਬਤ ਪਿਆਰ ਨੂੰ ਜੋੜ। ਤੋ ਸ਼ਬਦ ਹੈ ਜੀ ਰੰਗ। ਰੰਗ ਦਾ ਅਰਥ ਹੁੰਦਾ ਪ੍ਰੇਮ। ਵੈਸੇ ਜਿਵੇਂ ਆਪਾਂ ਸ਼ਬਦ ਕਹਿੰਦੇ ਰੰਗ, ਤੋ ਬਾਣੀ ਵਿੱਚ ਰੰਗ ਵੀ ਆਇਆ ਹੈ। ਜਦੋਂ ਆਪਾਂ ਗੁਰਮੁਖੀ ਲਿਪੀ ਪੜ੍ਹਦੇ ਹਾਂ ਤੇ ਪੜ੍ਹਾਉਣ ਵਾਲੇ ਉਸਤਾਦ ਇਹ ਗੱਲ ਕਹਿੰਦੇ ਨੇ ਵੀ ਗੰਗਾ ਅੱਖਰ ਖਾਲੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਜਿਹੜਾ ਗੰਗਾ ਅੱਖਰ ਹੈ ਉਹਦੀ ਵਰਤੋਂ ਕੀਤੀ ਗਈ ਹੈ। ਤੋ ਬਾਬਾ ਜੀ ਨੇ ਸ਼ਬਦ ਵਰਤਿਆ ਰੰਗ। ਇਹ ਰੰਗ ਨਹੀਂ ਹੈ, ਇਹ ਰੰਗ ਸ਼ਬਦ ਹੈ। ਤੋ ਇੱਦਾਂ ਇਹ ਜਿਹੜਾ ਗੰਗਾ ਅੱਖਰ ਹੈ ਇਹ ਤੋਂ ਮਹਾਰਾਜ ਨੇ ਆਖਿਆ ਗਿਆਨੀ। ਤੋ ਗਿਆਨੀ ਦੀ ਬਜਾਏ ਸ਼ਬਦ ਕਿਹੜਾ ਵਰਤਿਆ ਹੈ? ਗਿਆਨੀ। ਤੋ ਮੋਸਟਲੀ ਇੱਦਾਂ ਹੁੰਦਾ ਹੈ ਵੀ ਜਦੋਂ ਅਸੀਂ ਜਿਹੜੀ ਜ਼ੁਬਾਨ ਜ਼ਿਆਦਾ ਬੋਲਦੇ, ਹੁਣ ਇੱਥੇ ਸਾਡੇ ਬੱਚੇ ਇੰਗਲਿਸ਼ ਜ਼ਿਆਦਾ ਬੋਲਦੇ ਨੇ, ਤੋ ਪੰਜਾਬੀ ਦੇ ਕੁਝ ਸ਼ਬਦਾਂ ਨਾਲ ਉਹਨਾਂ ਦਾ ਵਾਹ ਵਾਸਤਾ ਨਹੀਂ ਪੈਂਦਾ। ਤੋ ਜਦੋਂ ਕਿਤੇ ਉਹ ਗੁਰਮੁਖੀ ਪੰਜਾਬੀ ਲਿਪੀ ਨੂੰ ਸਿੱਖਦੇ ਵੀ ਨੇ ਤੇ ਉਹਨਾਂ ਦੀ ਜ਼ੁਬਾਨ ਤੋਂ ਜਿਹੜਾ ਹੈ ਇਹ ਸ਼ਬਦ ਪ੍ਰੋਪਰ ਜਿਹੜਾ ਉਹ ਨਿਕਲਦਾ ਨਹੀਂ, ਚਾਹੇ ਉਹ ਨਿੰਝਾ ਹੈ ਨੰਗਾ ਹੈ। ਤੋ ਜਿਨ੍ਹਾਂ ਨੇ ਉੱਥੇ ਪੜ੍ਹਿਆ ਉੱਥੇ ਦੇ ਮਾਸਟਰਾਂ ਨੇ ਪੂਰੇ ਰੱਟੇ ਜਿਹੜੇ ਨੇ ਉਹ ਲਵਾਏ ਹੁੰਦੇ ਸੀ। ਤੋ ਇਹਦਾ ਹੱਲ ਇਹ ਹੈ ਗੁਰਮੁਖ ਪਿਆਰਿਓ ਵੀ ਆਪਾਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਿਆ ਕਰੀਏ। ਅੰਗਰੇਜ਼ੀ ਉਹਨਾਂ ਨੇ ਸਕੂਲਾਂ ਵਿੱਚੋਂ ਸੁਸਾਇਟੀ ਦੇ ਵਿੱਚੋਂ ਸਿੱਖ ਜਾਣੀ ਹੈ। ਤੋ ਇਹੋ ਹੀ ਇਹਦਾ ਹੱਲ ਹੈ, ਹੋਰ ਇਹਦਾ ਕੋਈ ਹੱਲ ਨਹੀਂ ਹੈ। ਤੋ ਅਸੀਂ ਜਦੋਂ ਘਰ ਵਿੱਚ ਵੀ ਬੱਚੇ ਦੇ ਨਾਲ ਅੰਗਰੇਜ਼ੀ ਬੋਲਦੇ ਹਾਂ ਤੇ ਫਿਰ ਗੁਰਮੁਖੀ ਲਿਪੀ ਦੇ ਨਾਲੋਂ ਸਾਡਾ ਜਿਹੜਾ ਨਾਤਾ ਹੈ ਉਹ ਟੁੱਟ ਜਾਂਦਾ ਹੈ। ਤੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਰਿਸਪੋਂਸੀਬਿਲਟੀ ਹੈ ਵੀ ਆਪਾਂ ਇਹਨਾਂ ਅੱਖਰਾਂ ਦੇ ਨਾਲ ਆਪਣੇ ਬੱਚਿਆਂ ਨੂੰ, ਪੋਤੇ ਪੋਤੀਆਂ ਨੂੰ, ਦੋਹਤੇ ਦੋਹਤੀਆਂ ਨੂੰ ਜਿਹੜਾ ਹੈ ਉਹ ਜੋੜਿਆ ਕਰੀਏ। ਜਦੋਂ ਖਾਸ ਕਰਕੇ ਸਾਡੀਆਂ ਦਾਦੀਆਂ ਨਾਨੀਆਂ ਬੱਚਿਆਂ ਦੇ ਕੋਲ ਬਹਿੰਦੀਆਂ ਨੇ, ਉਹਨਾਂ ਨੂੰ ਦੱਸਿਆ ਕਰੋ ਵੀ ਜਿਹਨੂੰ ਤੁਸੀਂ ਅੱਜ ਲੌਬੀ ਕਹਿੰਦੇ ਹੋ ਇਹਨੂੰ ਸਾਡੇ ਕੀ ਕਹਿੰਦੇ ਸੀ, ਜਿਹਨੂੰ ਤੁਸੀਂ ਬਾਥਰੂਮ ਕਹਿੰਦੇ ਉਹਨੂੰ ਖੁਰਾ ਕਹਿ ਦਿੰਦੇ ਨੇ, ਨਹਾਉਣ ਵਾਲਾ ਬੈਠਕ ਕਹਿੰਦੇ ਨੇ ਜਿੱਥੇ ਬਾਹਰ ਬਹੀਦਾ ਬੈਠਕ। ਤੋ ਇਸੇ ਤਰੀਕੇ ਨਾਲ ਉਹਨਾਂ ਨੂੰ ਇਹਨਾਂ ਸ਼ਬਦਾਂ ਦੇ ਬਾਰੇ ਸਮਝ ਲੱਗੇਗੀ। ਤੋ ਖੈਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਹੇ ਮੇਰੇ ਮਨ, ਰੱਬ ਦੇ ਨਾਮ ਦੇ ਵਿੱਚ ਆਪਣੇ ਪ੍ਰੇਮ ਨੂੰ ਜੋੜ, ਆਪਣੀ ਮੁਹੱਬਤ ਨੂੰ ਜੋੜ। ਤੋ ਬੰਦੇ ਦੀ ਜਿਹੜੀ ਮੁਹੱਬਤ ਹੈ ਬਹੁਤੀ ਵਾਰ ਕੇਵਲ ਪਦਾਰਥਕ ਚੀਜ਼ਾਂ ਵਾਲੇ ਬੰਨੇ ਹੁੰਦੀ ਹੈ ਤੇ ਆਪਣੀ ਲਾਈਫ ਦੇ ਵਿੱਚ ਅਸੀਂ ਜਿਹੜਾ ਪਦਾਰਥ ਹੈ ਉਹਨੂੰ ਥਾਮ ਹੀ ਬੜਾ ਦਿੱਤਾ ਹੈ। ਦੁਨੀਆਂ ਦੇ ਹਿਸਾਬ ਕਿਤਾਬ ਨਾਲ ਜਿੰਨੀ ਸਾਡੀ ਮੁਹੱਬਤ ਜੁੜੀ ਹੈ ਉਨੀ ਗੁਰੂ ਦੇ ਸ਼ਬਦ ਵਿੱਚ ਨਹੀਂ ਹੈ, ਗੁਰੂ ਦੇ ਉਪਦੇਸ਼ ਵਿੱਚ ਨਹੀਂ ਹੈ। ਬਾਹਰੀ ਤੌਰ ਤੇ ਜਿੰਨੀ ਜੁੜੀ ਹੈ ਉਨੀ ਉਪਦੇਸ਼ ਦੇ ਵਿੱਚ ਨਹੀਂ ਜੁੜੀ ਹੁੰਦੀ। ਤੇ ਮੇਰੀ ਕੌਮ ਦੀ ਬਦਕਿਸਮਤੀ ਹੈ ਕਿ ਜੇ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੀ ਲਾਈਫ ਦੇ ਵਿੱਚ ਪ੍ਰੈਫਰ ਕੀਤਾ ਹੁੰਦਾ ਤੇ ਅੱਜ ਸਾਡੀ ਕਮਿਊਨਿਟੀ, ਸਾਡੀ ਕੌਮ, ਸਾਡੇ ਪੰਥ ਦੇ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਨਾ ਬਣਦੇ। ਤੋ ਸ਼ਬਦ ਨਾਲੋਂ ਸਾਡਾ ਜਿਹੜਾ ਨਾਤਾ ਹੈ ਨਾ ਉਹ ਬੜਾ ਟੁੱਟ ਚੁੱਕਾ ਹੈ ਤੇ ਇਹ ਖਤਰਨਾਕ ਹੈ ਹੋਰ ਵੀ ਆਉਣ ਵਾਲੇ ਸਮੇਂ ਦੇ ਲਈ। ਇੱਕ ਤਾਂ ਇਹ ਚੇਤਾ ਰੱਖੋ ਵੀ ਗੁਰੂ ਦਾ ਸ਼ਬਦ ਕਦੀ ਮਲੀਨ ਨਹੀਂ ਹੁੰਦਾ, ਗੁਰੂ ਦਾ ਸ਼ਬਦ ਪਵਿੱਤਰ ਹੈ। ਤੋ ਅਸੀਂ ਗੁਰੂ ਦੇ ਸ਼ਬਦ ਦੀ ਪਵਿੱਤਰਤਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਨੇਕ ਤੇ ਚੰਗਾ ਬਣਾਉਣਾ। ਤੋ ਸਤਿਗੁਰ ਨੇ ਆਖਿਆ ਵੀ ਤੂੰ ਹੋਰ ਇੰਨੀਆਂ ਚੀਜ਼ਾਂ ਨਾਲ ਆਪਣਾ ਪ੍ਰੇਮ ਜੋੜੀ ਬੈਠਾ ਤੇ ਤੂੰ ਰੱਬ ਦੇ ਨਾਂ ਨਾਲ ਵੀ ਆਪਣੀ ਮੁਹੱਬਤ, ਆਪਣਾ ਪ੍ਰੇਮ ਜੋੜ, ਆਪਣੇ ਮਨ ਨੂੰ ਉਧਰ ਵੀ ਰੰਗ। ਅਸੀਂ ਬਾਣੀ ਦੇ ਵਿੱਚੋਂ ਬਹੁਤ ਸਾਰੇ ਐਸੇ ਸ਼ਬਦ ਪੜ੍ਹਦੇ ਹਾਂ ਜਿੱਥੇ ਗੁਰਦੇਵ ਮਹਾਰਾਜ ਬਾਣੀ ਦੇ ਵਿੱਚ ਇਹ ਗੱਲ ਦਾ ਜ਼ਿਕਰ ਕਰਦੇ ਨੇ ਵੀ ਮਨ ਰੰਗੋ ਵਡਭਾਗੀਓ, ਵੀ ਹੇ ਵੱਡਿਆਂ ਭਾਗਾਂ ਵਾਲਿਓ ਆਪਣੇ ਮਨ ਨੂੰ ਰੰਗੋ। ਕਿਹਦੇ ਵਿੱਚ? ਗੁਰੂ ਦੇ ਉਪਦੇਸ਼ ਵਿੱਚ ਰੰਗੋ, ਰੱਬ ਦੀ ਸਿਵ ਸਲਾਹ ਦੇ ਵਿੱਚ ਰੰਗੋ। ਮਨ ਰੰਗੋ ਵਡਭਾਗੀ ਹੋ, ਗੁਰ ਤੁੱਠਾ ਕਰੇ ਪਸਾਓ, ਗੁਰ ਨਾਮ ਦ੍ਰਿੜਾਏ ਰੰਗ ਸਿਉਂ ਹੋ, ਸਤਿਗੁਰ ਕੈ ਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭਈ, ਲੱਖ ਕੋਟੀ ਕਰਮ ਕਮਾਓ। ਸਤਿਗੁਰ ਤੋਂ ਬਿਨਾਂ ਤੁਹਾਨੂੰ ਸਮਝ ਨਹੀਂ ਮਿਲੇਗੀ, ਭਾਵੇਂ ਤੁਸੀਂ ਲੱਖਾਂ ਕਰਮ ਜਿਹੜੇ ਨੇ ਉਹ ਬਾਹਰ ਦੇ ਕਮਾਈ ਜਾਓ। ਤੁਸੀਂ ਸਾਡੇ ਪੰਥ ਦੀ ਸਿਚੁਏਸ਼ਨ ਵੇਖੋ, ਜਿੰਨਾ ਸਾਡਾ ਜ਼ੋਰ ਬਾਹਰ ਦੇ ਕਰਮਾਂ ਵਿੱਚ ਲੱਗਾ ਨਾ, ਉਹਨਾਂ ਗੁਰੂ ਦੇ ਸ਼ਬਦ ਤੇ ਉਪਦੇਸ਼ ਦੇ ਨਾਲ ਪਤਾ ਨਹੀਂ ਕਈ ਵਾਰ ਇੱਦਾਂ ਲੱਗਦਾ ਹੈ ਵੀ ਕਿੱਡੀ ਵੱਡੀ ਸਾਜਿਸ਼ ਸਾਡੇ ਖਿਲਾਫ ਜਿਹੜੀ ਹੈ ਉਹ ਰਚੀ ਜਾ ਰਹੀ ਹੈ ਵੀ ਸਿੱਖ ਦਾ ਨਾਤਾ ਸ਼ਬਦ ਦੇ ਨਾਲੋਂ ਤੇ ਟੁੱਟ ਹੀ ਜਾਵੇ, ਵੀ ਸ਼ਬਦ ਨਾਲ ਤੇ ਇਹਦਾ ਕੋਈ ਵਾਹ ਵਾਸਤਾ ਰਵੇ ਨਾ। ਕਈ ਵਾਰ ਜੀ ਕਰਦਾ ਹੈ ਕਿਸੇ ਬੁੱਧੇ ਉੱਤੇ ਗੱਲਬਾਤ ਕਰਨ ਲਈ, ਵਿਚਾਰ ਕਰਨ ਲਈ, ਫਿਰ ਬੰਦੇ ਦੀ ਜ਼ੁਬਾਨ ਰੁਕ ਜਾਂਦੀ ਹੈ। ਤੋ ਅਸੀਂ ਸ਼ਬਦ ਦੇ ਪੁਜਾਰੀ ਹਾਂ, ਸ਼ਬਦ ਦੇ ਨਾਲ ਲੱਗਣਾ ਸੀ, ਬਾਕੀ ਜਿਹੜੇ ਕਰਮ ਕਾਂਡਾਂ ਵਿੱਚ ਸਾਨੂੰ ਪਾ ਲਿਆ ਜਾਂਦਾ। ਤੋ ਇਹਨਾਂ ਤੋਂ ਅਸੀਂ ਸਾਵਧਾਨ ਹੋਣਾ ਸੀ। ਹੁਣ ਜਿੰਨਾ ਰੌਲਾ ਤੁਸੀਂ ਵੇਖੋ ਅਸੀਂ ਬਾਹਰ ਦਾ ਪਾ ਕੇ ਬੈਠੇ ਹਾਂ, ਗੁਰੂ ਦੇ ਸਿਧਾਂਤਾਂ ਦਾ ਮਲੀਆ ਮੇਟ ਹੋ ਰਿਹਾ। ਇੱਥੇ ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਮੰਨਦਾ ਹੋਵੇ, ਕੋਈ ਪ੍ਰਬੰਧਕ ਕਮੇਟੀ ਐਸੀ ਨਹੀਂ ਹੈ, ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹੜਾ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਦੇ ਨਾਲ ਜੁੜਿਆ ਹੋਵੇ। ਤੇ ਜੇ ਤੁਸੀਂ ਆਲੇ ਦੁਆਲੇ ਵਿੱਚ ਵੇਖੋਗੇ ਬਹੁਤੇ ਪ੍ਰਚਾਰਕ ਇਸ ਕਰਕੇ ਚੁੱਪ ਹੋ ਗਏ ਵੀ ਇਹਨਾਂ ਨਾਲ ਗੱਲਬਾਤ ਕਰਨ ਦਾ ਕੋਈ ਲਾਭ ਨਹੀਂ ਹੈ ਵੀ ਜਿਹੜੇ ਲੋਕ ਅਜੇ ਇੱਦਾਂ ਸਮਝਦੇ ਨੇ ਵੀ ਜੇ ਮਹਾਰਾਜ ਦੇ ਲੱਗੇ ਲਾਗੇ ਪਾਣੀ ਦੀਆਂ ਬੋਤਲਾਂ ਪਈਆਂ ਹੋਣ ਤੇ ਉਹ ਵੀ ਬੇਅਦਬੀ ਹੈ, ਜੇ ਕੋਲਡ ਡਰਿੰਕ ਦਾ ਕੈਨ ਪਿਆ ਹੋਵੇ ਤੇ ਉਹ ਵੀ ਬੇਅਦਬੀ ਹੈ, ਤੇ ਇਹਨਾਂ ਨੂੰ ਕਿੰਨੀ ਕੁ ਅਕਲ ਗੁਰੂ ਦੇ ਸ਼ਬਦ ਦੀ ਹੋਵੇਗੀ। ਵੀ ਅਸੀਂ ਉਹ ਬਜ਼ੁਰਗ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਮਿਲੇ ਹਾਂ ਜਿਨ੍ਹਾਂ ਨੇ ਕੱਚੇ ਛੰਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਨੇ। ਜਿੰਨੇ ਆਪਾਂ ਇੰਡੀਆ ਦੇ ਵਿੱਚੋਂ ਆਏ ਹਾਂ, ਜਿਹੜੀ ਟਰਾਲੀ ਉੱਤੇ ਕਿਸਾਨ ਕਦੀ ਗੋਹਾ ਸੁੱਟਦਾ ਸੀ ਜਦੋਂ ਨਗਰ ਕੀਰਤਨ ਆਉਣਾ, ਤੇ ਉਸੇ ਟਰਾਲੀ ਦੇ ਵਿੱਚ ਉਹਨੂੰ ਸਾਫ਼ ਕਰਕੇ ਧੋ ਬਣਾ ਕੇ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਵੀ ਸਰੂਪ ਬਿਰਾਜਮਾਨ ਕਰ ਲੈਣਾ। ਤੋ ਜੁੜਨਾ ਸੀ ਸ਼ਬਦ ਦੇ ਨਾਲ, ਜੁੜਨਾ ਸੀ ਜਿਹੜਾ ਹੈ ਉਹ ਗੁਰੂ ਦੇ ਉਪਦੇਸ਼ ਦੇ ਨਾਲ, ਉਹਦੇ ਨਾਲੋਂ ਅਸੀਂ ਟੁੱਟ ਗਏ, ਉਹਦੇ ਨਾਲੋਂ ਨਾਤਾ ਟੁੱਟ ਗਿਆ। ਤੋ ਗੁਰਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਭਾਈ ਤੂੰ ਜਿਹੜਾ ਪ੍ਰੇਮ ਬਣਾਉਣਾ ਹੈ ਉਹ ਗੁਰੂ ਦੇ ਉਪਦੇਸ਼ ਉਹਦੇ ਨਾਮ ਦੇ ਨਾਲ ਬਣਾਉਣਾ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਬਾਕ ਪੜ੍ਹਾ ਮੈਂ। ਸਤਿਗੁਰ ਨੇ ਕਿਹਾ ਮੇਰੇ ਮਨ, ਹੇ ਮੇਰੇ ਮਨ, ਹਰ ਰਾਮ ਨਾਮ ਕਰ ਰੰਗ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੇ ਪਿਆਰ ਨੂੰ ਲਾ, ਆਪਣੇ ਰੰਗ ਨੂੰ ਲਾ। ਇਹਨੂੰ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਦਾਂ ਬਿਆਨਿਆ ਵੀ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਤੋ ਸੂਰਮਾ ਕੌਣ ਹੁੰਦਾ ਹੈ? ਸੂਰਮਾ ਉਹ ਹੈ ਜਿਨ੍ਹਾਂ ਦੀ ਮੁਹੱਬਤ, ਜਿਨ੍ਹਾਂ ਦਾ ਅੰਦਰ ਰੱਬੀ ਗੁਣਾਂ ਵਿੱਚ ਰੱਬ ਦੀ ਮੁਹੱਬਤ ਦੇ ਨਾਲ ਲੱਗਾ ਪਿਆ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ, ਉਹਨੇ ਕੀ ਕੀਤਾ? ਆਪਣੇ ਆਤਮੇ ਨੂੰ ਜਿੱਤਿਆ। ਆਤਮ ਜਿਣੈ ਸਗਲ ਵਸ ਤਾਂ ਕਹਿ। ਤੋ ਸਗਲ ਵਸ ਤਾਂ ਕਿ ਦਾ ਅਰਥ ਹੈ ਵੀ ਉਹਨੇ ਸਾਰੀਆਂ ਚੀਜ਼ਾਂ ਨੂੰ ਆਪਣੇ ਵਸ ਵਿੱਚ ਕਰ ਲਿਆ। ਵਸ ਵਿੱਚ ਕਿੱਦਾਂ ਕਰਦਾ ਬੰਦਾ ਚੀਜ਼ਾਂ ਨੂੰ? ਵਸ ਵਿੱਚ ਕਰਨਾ ਕੀ ਆ? ਆਪਾਂ ਆਪਣੀਆਂ ਅੱਖਾਂ ਵਸ ਵਿੱਚ ਕਰਨੀਆਂ, ਆਪਣੀ ਜ਼ੁਬਾਨ ਵਸ ਵਿੱਚ ਕਰਨੀ ਹੈ, ਆਪਣੇ ਕੰਨਾਂ ਨੂੰ ਵਸ ਵਿੱਚ ਕਰਨਾ ਹੈ, ਆਪਣੇ ਹੱਥਾਂ ਨੂੰ ਵਸ ਵਿੱਚ ਕਰਨਾ ਹੈ। ਤੋ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਮੁਹੱਬਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ, ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਿੱਤਦੇ ਨੇ। ਆਤਮ ਜਿਣੈ ਸਗਲ ਵਸ ਤਾਂ ਕਹਿ, ਸਾਰਾ ਕੁਝ ਉਹਨਾਂ ਨੇ ਆਪਣੇ ਕੰਟਰੋਲ ਵਿੱਚ ਕਰ ਲਿਆ। ਸਗਲ ਵਸ ਤਾਂ ਕਹਿ ਜਾਤਾ ਸਤਿਗੁਰ ਪੂਰਾ। ਹੁਣ ਅਗਲੀ ਪੰਕਤੀ ਵੇਖੋ ਕੀ ਹੈ। ਠਾਕੁਰ ਗਾਈਐ ਆਤਮ ਰੰਗ। ਇੱਥੇ ਬਾਬਾ ਜੀ ਨੇ ਕਿਹਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਤੋ ਗੁਰਦੇਵ ਨੇ ਕਿਹਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸ਼ਿਆ। ਜਦੋਂ ਤੂੰ ਗੁਰੂ ਦੇ ਨਾਮ, ਗੁਰੂ ਦੀ ਵਿਚਾਰ ਦੇ ਵਿੱਚ ਆਪਣੇ ਰੰਗ ਨੂੰ ਲਾ ਲਵੇਂਗਾ, ਆਪਣੀ ਮੁਹੱਬਤ ਨੂੰ ਲਾ ਲਵੇਂਗਾ, ਤੇ ਗੁਰੂ ਫਿਰ ਤੈਨੂੰ ਉਪਦੇਸ਼ ਦੇ ਕੇ ਕੀ ਕਰੇਗਾ? ਹਰ ਭੇਟਿਆ ਰਾਉ ਨਿਸੰਗ। ਉਹ ਜਿਹੜਾ ਨਿਸੰਗ ਅਕਾਲ ਪੁਰਖ ਵਾਹਿਗੁਰੂ ਜਿਹਦੇ ਬਾਰੇ ਸੰਸਾਰ ਕਹਿੰਦਾ ਹੈ ਵੀ ਅਸੀਂ ਉਹਦਾ ਮਿਲਾਪ ਕਰਨਾ ਹੈ, ਤੇ ਮਹਾਰਾਜ ਕਹਿੰਦੇ ਨੇ ਤੂੰ ਸੰਗ ਲਾ ਕੇ, ਝਾਕਾ ਲਾ ਕੇ ਜ਼ਰੂਰ ਉਹਨੂੰ ਮਿਲ ਜਾਵੇਂਗਾ। ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਹਾਂ ਜੀ ਨਿਸੰਗ, ਤੋਂ ਨਿਸੰਗ ਦਾ ਮਤਲਬ ਹੁੰਦਾ ਜਿਹਨੂੰ ਕੋਈ ਸੰਗ ਨਹੀਂ ਹੈ, ਜਿਹਦਾ ਝਾਕਾ ਲੈ ਗਿਆ। ਤੋਂ ਜਦੋਂ ਗੁਰੂ ਉਪਦੇਸ਼ ਕਰਦਾ ਹੈ ਤੇ ਬੰਦਾ ਨਿਸੰਗ ਹੋ ਕੇ ਉਸ ਅਕਾਲ ਪੁਰਖ ਦੀ ਪ੍ਰਾਪਤੀ ਕਰ ਲੈਂਦਾ ਹੈ। ਗੁਰੂ ਦੇ ਉਪਦੇਸ਼ ਨਾਲ ਹੀ ਗੱਲ ਬਣਨੀ ਹੈ। ਤੋਂ ਬਾਣੀ ਵਿੱਚੋਂ ਪੜ੍ਹਿਆ ਉਪਦੇਸ਼ ਜੇ ਦਿੱਤਾ ਸਤਿਗੁਰੂ, ਜਿਹੜਾ ਉਪਦੇਸ਼ ਮੈਨੂੰ ਮੇਰੇ ਗੁਰੂ ਨੇ ਦਿੱਤਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਆਖਿਆ ਸਿੱਖਾਂ ਨੇ ਕੀ ਕੀਤਾ ਵੀ ਉਸ ਉਪਦੇਸ਼ ਨੂੰ ਆਪਣੇ ਕੰਨ ਦੇ ਨਾਲ ਸੁਣਿਆ। ਤੋ ਗੁਰ ਤੁੱਠੈ ਹਰ ਉਪਦੇਸ਼ਿਆ, ਗੁਰੂ ਤੁਰਠ ਕੇ ਹਰੀ ਨਾਮ ਦਾ ਉਪਦੇਸ਼ ਦਿੰਦਾ ਹੈ, ਹਰ ਭੇਟਿਆ ਰਾਉ ਨਿਸੰਗ। ਮਹਾਰਾਜ ਕਹਿੰਦੇ ਨੇ ਫਿਰ ਉਹ ਜਿਹੜਾ ਰਾਉ ਰਾਜਾ ਵਾਹਿਗੁਰੂ ਹੈ ਉਹਨੂੰ ਸੰਗ ਲਾ ਕੇ ਤੇਰਾ ਮਿਲਾਪ ਹੋਵੇਗਾ। ਇਹ ਸੀ ਰਹਾਉ ਵਾਲੀ ਪੰਕਤੀ। ਅੱਗੇ ਗੁਰਦੇਵ ਨੇ ਬਚਨ ਰੱਖਿਆ, ਆਖਿਆ ਹਰ ਨਾਮਾ ਹਰ ਰੰਗ ਹੈ। ਰੱਬ ਦਾ ਜਿਹੜੇ ਜਿਹੜਾ ਨਾਮ ਹੈ ਉਹ ਕਿੱਦਾਂ ਦਾ ਰੰਗ ਹੈ, ਉਹ ਪ੍ਰੇਮ ਕਿੱਦਾਂ ਦਾ ਹੁੰਦਾ। ਹਰ ਰੰਗ ਮਜੀਠੈ ਰੰਗ, ਬਾਬਾ ਜੀ ਕਹਿੰਦੇ ਨੇ ਮਜੀਠ ਦੇ ਰੰਗ ਵਰਗਾ। ਹੁਣ ਮਜੀਠ ਦਾ ਰੰਗ ਜਿਹੜਾ ਹੁੰਦਾ ਨਾ ਗੁਰਮੁਖ ਪਿਆਰਿਓ, ਉਹ ਪੱਕਾ ਰੰਗ ਹੁੰਦਾ, ਉਹ ਲਹਿੰਦਾ ਨਹੀਂ। ਤੁਸੀਂ ਇੱਕ ਬਚਨ ਹੋਰ ਪੜ੍ਹਦੇ ਹੋ, ਉੱਥੇ ਵੀ ਗੁਰਦੇਵ ਨੇ ਕਿਹਾ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ। ਜੇ ਤੂੰ ਇਸ ਕਾਇਆ ਨੂੰ, ਇਸ ਸਰੀਰ ਨੂੰ ਰੱਬ ਦੀ ਮੁਹੱਬਤ ਵਿੱਚ ਰੰਗਣਾ ਹੈ ਤੇ ਮਜੀਠ ਰੰਗ ਦੀ ਪ੍ਰਾਪਤੀ ਕਰੀ। ਮਜੀਠ ਦਾ ਰੰਗ ਪੱਕਾ ਰੰਗ ਹੁੰਦਾ, ਤੋ ਰੱਬ ਦੇ ਗੁਰੂ ਦੇ ਉਪਦੇਸ਼ ਦੀ ਗੱਲ ਕਰਕੇ ਮਹਾਰਾਜ ਨੇ ਇਸ ਪ੍ਰੇਮ ਦੀ ਤੁਲਨਾ ਪੱਕੇ ਰੰਗ ਦੇ ਨਾਲ ਕੀਤੀ, ਜਿਹੜਾ ਲਹਿੰਦਾ ਨਹੀਂ। ਤੇ ਕੁਝ ਰੰਗ ਹੁੰਦੇ ਨੇ ਜਿਹੜੇ ਲਹਿ ਜਾਂਦੇ ਨੇ ਸਮਾਂ ਪਾ ਕੇ, ਝੂਠ ਦਾ ਰੰਗ ਲਹਿ ਜਾਂਦਾ। 100 ਦਿਨ ਚੋਰ ਦੇ ਸਿਆਣੇ ਕਹਿੰਦੇ, ਇੱਕ ਦਿਨ ਸਾਧ ਦਾ ਆਉਂਦਾ, ਝੂਠ ਦਾ ਰੰਗ। ਅੱਛਾ, ਝੂਠ ਉਹ ਬਬਲ ਹੁੰਦਾ ਜਿਹੜਾ ਪਾਣੀ ਦੇ ਉੱਤੇ ਆਉਂਦਾ, ਫਿਰ ਨਾਲ ਦੀ ਨਾਲ ਹੀ ਡਿਸਟਰੋਏ ਵੀ ਹੋ ਜਾਂਦਾ, ਖਤਮ ਹੋ ਜਾਂਦਾ। ਕੋਈ ਬੰਦਾ ਕਿਸੇ ਦੇ ਖਿਲਾਫ ਕੋਈ ਪ੍ਰੋਪੋਗੈਂਡਾ, ਕੋਈ ਸਾਜ਼ਿਸ਼ਾਂ ਕਰਦਾ, ਕਿੰਨਾ ਕੁ ਚਿਰ ਉਹ ਚੀਜ਼ ਚੱਲਦੀ ਹੈ? ਆਖਿਰ ਸੱਚ ਜਿਹੜਾ ਹੈ ਉਹ ਉੱਗਣ ਆਉਂਦਾ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਨਿਗਾਹ ਹੁੰਦੀ ਹੈ, ਉਗਰ ਗਿਆ ਜੈਸੇ ਖੋਟਾ ਟਬੂਆ ਨਦਰ ਸਰਾਫਾ ਆਇਆ। ਜਿਹੜਾ ਖੋਟਾ ਸਿੱਕਾ ਹੁੰਦਾ ਨਾ, ਉਹਦਾ ਪਤਾ ਲੱਗ ਜਾਂਦਾ। ਵੈਸੇ ਤੇ ਰਲਿਆ ਮਿਲਿਆ ਕਈ ਰਾਂ ਉਹਦਾ ਹੁੰਦਾ। ਅੱਜ ਨਾ ਇੰਡੀਆ, ਜਿਹੜੇ ਤੁਹਾਡੇ ਕੈਨੇਡਾ ਦੇ $2 ਨੇ ਨਾ, ਉਦਾਂ ਦੀ ਸ਼ੇਪ ਦੇ ਇੰਡੀਆ ਦੇ 10 ਰੁਪਏ ਹੈਗੇ ਨੇ। ਜਿੱਦਾਂ ਦੇ ਕੈਨੇਡੀਅਨ $2 ਨੇ, ਉਦਾਂ ਦੀ ਸ਼ੇਪ ਦੇ $10 ਹੈ, 10 ਰੁਪਏ ਇੰਡੀਆ ਦੇ ਵੀ ਹੈਗੇ ਨੇ, ਸੇਮ ਹੀ। ਤੇ ਮੰਨ ਲਓ ਇੱਦਾਂ ਰਲਾ ਕੇ ਕੋਈ ਬੰਦਾ ਡਾਲਰਾਂ 'ਚ ਰੱਖ ਦੇਵੇ, ਪੈ ਨੇ, ਠੀਕ ਹੈ, ਅਜੇ ਕਿਸੇ ਨੇ ਧਿਆਨ ਉਹਨਾਂ ਵੱਲ ਮਾਰਿਆ ਨਹੀਂ ਹੈ। ਪਰ ਤੁਸੀਂ ਸਾਰੇ ਸਿੱਕੇ ਬੈਂਕ ਦੇ ਵਿੱਚ ਲੈ ਜਾਓ, ਜਦੋਂ ਮਸ਼ੀਨ ਵਿੱਚ ਜਾ ਕੇ ਸੁੱਟੇ, ਤੇ ਇੱਕ ਤੇ ਬੰਦੇ ਦੀ ਉੱਥੇ ਬੇਇੱਜ਼ਤੀ ਹੋਣੀ, ਉਹਨੂੰ ਜਲਾਲਤ ਚੱਲਣੀ ਪੈਣੀ ਆ। ਕਿਉਂਕਿ ਮਸ਼ੀਨ ਨੇ ਕੀ ਕਰਨਾ ਜਾਂ ਬੈਂਕ ਵਾਲਿਆਂ ਨੇ ਕੀ ਕਰਨਾ, ਉਹਨਾਂ ਸਾਰੇ ਉਹ ਸਿੱਕੇ ਪਾਸੇ ਕਰ ਦੇਣੇ, ਉਹਨਾਂ ਕਹਿਣਾ ਵੀ ਇਹ ਤੇ ਡਾਲਰ ਹੈ ਹੀ ਕੋਈ ਨਹੀਂ। ਤੋ ਬਿਲਕੁਲ ਏਦਾਂ ਹੀ ਹੁੰਦਾ ਹੈ ਵੀ ਕਈ ਵਾਰਾਂ ਸਮਾਂ ਲੱਗ ਜਾਂਦਾ, ਕੁਦਰਤ ਸਮਰੱਥ ਆ, ਝੂਠ ਦਾ ਬੋਲਬਾਲਾ ਹੋ ਜਾਂਦਾ। ਪਰ ਬਾਬੇ ਦਾ ਸ਼ਬਦ ਹੈ, ਮੇਰੇ ਬਾਬੇ ਦਾ ਬਚਨ ਹੈ, ਮੇਰੇ ਸਤਿਗੁਰ ਨੇ ਇਹ ਗੱਲ ਕਹੀ ਵੀ ਭਾਈ ਇੱਕ ਦਿਨ ਸੱਚ ਜਿਹੜਾ ਹੈ ਉਹ ਸਾਰੇ ਜਹਾਨ ਦੇ ਵਿੱਚ ਕੀ ਹੋ ਜਾਂਦਾ, ਪ੍ਰਗਟ ਹੋ ਜਾਂਦਾ, ਇੱਕ ਦਿਨ ਪ੍ਰਗਟ ਹੋ ਜਾਂਦਾ। ਤੋ ਝੂਠ ਵੇਖੋ, ਹਨੇਰਾ ਕਿੰਨਾ ਵੀ ਕਾਲਾ ਬੋਲਾ ਕਿਉਂ ਨਾ ਹੋਵੇ, ਰਾਤ ਕਿੰਨੀ ਵੀ ਹਨੇਰੀ ਕਿਉਂ ਨਾ ਹੋਵੇ, ਦਿਨ ਵੇਲੇ ਸੂਰਜ ਦੀ ਇੱਕ ਕਿਰਨ ਜਿਹੜੀ ਹੈ ਉਸ ਰਾਤ ਨੂੰ ਖਾ ਜਾਂਦੀ ਹੈ, ਤਬਾਹ ਕਰ ਜਾਂਦੀ ਹੈ। ਤੋ ਗੁਰੂ ਦੇ ਗਿਆਨ ਦੀ ਕਿਰਨ, ਵਿਵੇਕ ਦੀ ਕਿਰਨ ਜਿਸ ਦਿਨ ਸਿੱਖਾਂ ਵਿੱਚ ਆ ਗਈ, ਉਹਨਾਂ ਦੇ ਅੰਦਰ ਦਾ ਸਾਰਾ ਹਨੇਰਾ ਨਾਸ਼ ਹੋ ਜਾਵੇਗਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਕਰਕੇ ਭਾਈ ਤੂੰ ਪੱਕੇ ਰੰਗ ਦੇ ਨਾਲ ਸਾਂਝ ਬਣਾ। ਹਾਂ, ਆ ਜਿਹੜੇ ਕੱਚੇ ਰੰਗ ਨੇ ਕਈ ਰੰਗ ਚਮਕਦੇ ਬੜੇ ਨੇ। ਤੁਸੀਂ ਨਾ ਆ ਨਕਲੀ ਗਹਿਣੇ ਸੋਨੇ ਦੇ ਮਿਲ ਜਾਂਦੇ ਨੇ, ਤੇ ਜੇ ਉਹ ਵੇਖੋ ਤੇ ਉਹ ਐਨ ਪੂਰੀ ਉਹਨਾਂ ਦੀ ਚਮਕ ਹੁੰਦੀ ਆ, ਉਹ 2-4 ਦਿਨ ਵਿਆਹਾਂ ਤੇ ਪਾਉਣ ਲਈ ਚੰਗੀ ਚੀਜ਼ ਹੁੰਦੀ ਹੈ। ਪਰ ਹੌਲੀ ਹੌਲੀ ਕੀ ਹੁੰਦਾ, ਹੌਲੀ ਹੌਲੀ ਫਿਰ ਉਹਦਾ ਉਤਲਾ। ਹੁਣ ਤੁਸੀਂ ਉਸ ਗਹਿਣੇ ਨੂੰ ਸੁਨਿਆਰ ਦੇ ਕੋਲ ਲੈ ਜਾਓ ਤੇ ਆਖੋ ਮੈਂ ਵੇਚਣਾ ਇਹਨੂੰ, ਇਹਦੀ ਚਮਕ ਵੇਖ ਕਿੰਨੀ ਆ। ਉਹ ਚਮਕ ਆਪਣੇ ਤੇਜ ਪ੍ਰਤਾਪ ਵਿੱਚ ਨਕਲੀ ਗਹਿਣਾ ਵੀ ਰਹਿੰਦਾ, ਐਵੇਂ ਥੋੜ੍ਹਾ ਲੋਕ ਵਿਆਹ ਸ਼ਾਦੀਆਂ 'ਤੇ ਪਾਉਂਦੇ ਨੇ, ਕਈ ਵਿਖਾਵਾ, ਜਦੋਂ ਅਸੀਂ ਕਈ ਵਾਰ ਵਿਖਾਵੇ ਦੇ ਚੱਕਰ 'ਚ ਪੈ ਜਾਂਦੇ ਹਾਂ। ਅਤੇ ਉਹ ਜਿੰਨਾ ਮਰਜ਼ੀ ਚਮਕਦਾ ਹੋਵੇ ਸੋਨਾ, ਪਰ ਹੌਲੀ ਹੌਲੀ ਇੱਕ ਦਿਨ, ਦੋ ਦਿਨ, ਚਾਰ ਦਿਨ, ਪੰਜ ਦਿਨਾਂ ਬਾਅਦ ਫਿਰ ਜਦੋਂ ਪਤਾ ਲੱਗਣ ਲੱਗ ਪੈਂਦਾ, ਅਤੇ ਜਿਹੜਾ ਓਰਿਜਿਨਲ ਸੋਨਾ ਹੋਵੇ ਉਹ ਜਿੱਦਾਂ ਦਾ ਵੀ ਹੈਗਾ ਉਹਨੇ ਖਰਾ ਹੀ ਰਹਿਣਾ, ਖਰੇ ਨੇ ਹਮੇਸ਼ਾ ਖਰੇ ਰਹਿਣਾ, ਅਤੇ ਖੋਟਾ ਅੱਜ ਨਹੀਂ ਅਤੇ ਕੱਲ੍ਹ ਨੂੰ ਪ੍ਰਗਟ ਹੋ ਜਾਵੇਗਾ। ਠੀਕ ਹੈ, ਹਨੇਰੀ ਹੈ, ਰਾਤ ਹੈ, 12 ਘੰਟੇ ਰਹੇਗੀ, ਕੁਝ ਪੈਰ ਰਹੇਗੀ, ਪਰ ਖਤਮ ਹੋ ਜਾਵੇਗੀ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ ਵੀ ਤੂੰ ਆਪਣੀ ਸਾਂਝ ਪੱਕੇ ਰੰਗ ਨਾਲ ਬਣਾਈ, ਪੱਕੇ ਰੰਗ ਨਾਲ। ਕਈ ਵਾਰ ਨਾ ਕੱਚੇ ਰੰਗ ਉੱਤੇ ਬਹੁਤਾ ਦਾਵਾ ਨਾ ਕਰਿਓ, ਐਵੇਂ ਕਿਤੇ ਬੰਦਾ ਨਕਲੀ ਕੜੇ ਪਾ ਕੇ, ਸੋਨੇ ਦੇ ਨਕਲੀ ਕੜੇ ਸੋਨੇ ਦੇ ਪਾ ਕੇ ਐਵੇਂ ਕੋਈ ਫੁਕਰੀ ਨਾ ਮਾਰ ਬੈਠਿਓ, ਐਵੇਂ ਕੋਈ ਰੌਲਾ ਨਾ ਪਾ ਬੈਠਿਓ। ਤੋ ਜਦੋਂ ਚੀਜ਼ਾਂ ਸਾਹਮਣੇ ਆਉਣੀਆਂ ਨਾ, ਇੱਥੇ ਹਰ ਬੰਦਾ ਸਿਆਣਾ ਏ, ਗੱਲਾਂ ਨੂੰ ਸਮਝਦਾ ਤੇ ਵਿਚਾਰਦਾ ਹੈ, ਉਹ ਚੀਜ਼ਾਂ ਪ੍ਰਗਟ ਹੋ ਜਾਣੀਆਂ। ਤੋ ਪਹਿਲਾਂ ਹੀ ਆਪਣੀ ਸਾਂਝ ਬਾਬਾ ਜੀ ਨੇ ਵੇਖੋ ਕੀ ਸਮਝਾਇਆ ਆਪਾਂ ਨੂੰ, ਆਖਿਆ ਨਾਨਕ ਕੱਚੜਿਆਂ ਸਿਓ ਤੋੜ। ਹੇ ਨਾਨਕ, ਕੱਚਿਆਂ ਦੇ ਨਾਲੋਂ ਆਪਣੀ ਸਾਂਝ ਤੋੜ ਲਾ, ਚੰਗਾ ਰਹੇਗਾ। ਢੂੰਡ ਸੱਜਣ ਸੰਤ ਪੱਕਿਆਂ, ਕਿਹਨਾਂ ਨੂੰ ਲੱਭਣਾ ਹੈ, ਜਿਹੜਾ ਪੱਕਾ ਹੈ, ਜਿਹਦੇ ਵਿੱਚ ਖੋਟ ਨਹੀਂ, ਜਿਹਦੇ ਅੰਦਰ ਕੋਈ ਬੇਈਮਾਨੀ ਨਹੀਂ, ਸਾਂਝ ਉਹਦੇ ਨਾਲ ਬਣਾ ਲਾ ਭਾਈ, ਜੇ ਸੁਖੀ ਰਹਿਣਾ ਚਾਹੁੰਦਾ ਤੇ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਰੱਬ ਦੇ ਨਾਮ ਦਾ ਰੰਗ ਪੱਕਾ ਰੰਗ ਹੈ। ਹੁਣ ਇਹ ਚੜ੍ਹਦਾ ਕਿਵੇਂ? ਗੁਰ ਤੁਠੈ ਹਰ ਰੰਗ ਚਾੜਿਆ, ਗੁਰੂ ਆਪ ਬਖਸ਼ਿਸ਼ ਕਰਕੇ ਇਸ ਰੰਗ ਨੂੰ ਚਾੜਦਾ। ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ, ਇਹਨੇ ਭੰਗ ਨਹੀਂ ਹੋਣਾ। ਇਸ ਰੰਗ ਦੀ ਜਿਹੜੀ ਚਮਕ ਹੈ ਉਹ ਉਦਾਂ ਹੀ ਰਹਿਣੀ ਹੈ, ਇਹ ਨਹੀਂ ਖਤਮ ਹੋਣੀ। ਅਤੇ ਦੂਜੇ ਪਾਸੇ ਮਹਾਰਾਜ ਬਾਣੀ ਵਿੱਚ ਇੱਕ ਰੰਗ ਦਾ ਹੋਰ ਵੀ ਜ਼ਿਕਰ ਕਰਦੇ ਨੇ, ਜਿਨ੍ਹਾਂ ਨੇ ਤੁਹਾਡੇ ਵਿੱਚੋਂ ਬਾਣੀ ਪੜ੍ਹੀ ਹੈ ਉਹਨਾਂ ਨੂੰ ਪਤਾ ਹੈ, ਮਹਾਰਾਜ ਨੇ ਇੱਕ ਰੰਗ ਆਖਿਆ ਹੈ ਕੁਸੁੰਭ ਦਾ ਰੰਗ, ਜਿਹਨੂੰ ਸ਼ੇਖ ਫਰੀਦ ਸਾਹਿਬ ਨੇ ਆਖਿਆ, ਹੱਥ ਨਾ ਲਾਈ ਕੁਸੰਬੜੈ ਜਲ ਜਾਸੀ ਢੋਲਾ। ਉਹਨਾਂ ਆਖਿਆ ਕੁਸੰਭ ਨੂੰ ਹੱਥ ਨਾ ਲਾਈ, ਇਹਨੇ ਸੜ ਜਾਣਾ ਹੀ, ਇਹਦੀ ਚਮਕ ਬੇਸ਼ੱਕ, ਇਹਨੂੰ ਮਾੜਾ ਜਿਹਾ ਟੱਚ ਕਰਕੇ ਵੇਖ, ਇੱਦਾਂ ਮਾੜੀ ਜਿਹੀ ਉਂਗਲ ਰੱਖ ਕੇ ਵੇਖ, ਨਾਲ ਦੀ ਨਾਲ ਹੀ ਫੇਡ ਹੋ ਜਾਣਾ। ਤੋ ਕਈਆਂ ਦੀ ਚਮਕ ਦਮਕ ਬਹੁਤ ਹੁੰਦੀ ਹੈ, ਚਮਕ ਦਮਕ ਬਹੁਤ ਹੈ, ਪਰ ਥੋੜ੍ਹੀ ਜਿਹੀ ਉਂਗਲ ਲਾ ਕੇ ਵੇਖੋ, ਥੋੜ੍ਹੀ ਜਿਹੀ ਇੱਦਾਂ ਮਾੜਾ ਜਿਹਾ ਟੱਚ ਕਰਕੇ ਵੇਖੋ, ਉਹਨਾਂ ਦੇ ਅੰਦਰ ਦੀ ਅਸਲੀਅਤ ਪ੍ਰਗਟ ਹੋ ਜਾਂਦੀ। ਤੋ ਇਹ ਕਿਹੜਾ ਰੰਗ ਹੈ? ਇਹ ਕੱਚਾ ਰੰਗ ਹੈ। ਪੜ੍ਹੀਏ ਹੋਰ ਬਾਣੀ ਦੇ ਬਚਨ, ਜਿੰਨਾ ਸ਼ਬਦ ਗੁਰੂ ਸੁਣ ਮੰਨਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸ਼ਬਦ ਗੁਰੂ ਨੂੰ ਸੁਣ ਕੇ ਮੰਨ ਲਿਆ, ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਤਨ ਧਿਆਇਆ ਹਰ ਸੋਏ। ਉਹਨਾਂ ਨੇ ਮਨ ਵਿੱਚ ਤੇ ਤਨ ਵਿੱਚ ਕੇਵਲ ਇੱਕ ਹਰੀ ਨੂੰ ਧਿਆਇਆ। ਅਨ ਦਿਨ ਭਗਤੀ ਰਤਿਆ, ਉਹ ਦਿਨ ਰਾਤ ਉਹਦੀ ਭਗਤੀ ਵਿੱਚ ਰਤੇ ਪਏ ਨੇ। ਭਗਤੀ ਕੋਈ ਪਖੰਡਵਾਦ ਵਾਲੀ ਨਹੀਂ, ਚੌਂਕੜੀਆਂ ਸਮਾਧੀਆਂ ਵਾਲੀ ਭਗਤੀ ਨਹੀਂ। ਵਿਣ ਗੁਣ ਕੀਤੇ ਭਗਤ ਨਾ ਹੋਇਆ, ਗੁਣਾਂ ਵਾਲੀ ਭਗਤੀ, ਗੁਣਾਂ ਨੂੰ, ਵਾਹਿਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਵਸਾਉਣਾ। ਤੋ ਸਤਿਗੁਰ ਨੇ ਆਖਿਆ, ਅਨ ਦਿਨ ਭਗਤੀ ਰਤਿਆ, ਮਨ ਤਨ ਨਿਰਮਲ ਹੋਏ। ਹੁਣ ਅਗਲੀ ਗੱਲ ਆ ਗਈ ਕੂੜ ਦੇ ਰੰਗ ਦੀ, ਝੂਠ ਦੇ ਰੰਗ ਦੀ। ਕੂੜਾ ਰੰਗ ਕੁਸੁੰਭ ਕਾ, ਕੁਸੁੰਭ ਦਾ ਰੰਗ ਕਿਹੜਾ ਹੁੰਦਾ? ਕੂੜਾ, ਫੇਕ। ਕੂੜਾ ਰੰਗ ਕੁਸੁੰਭ ਕਾ, ਬਿਨ ਸਜਾਏ। ਕੂੜ ਦਾ ਰੰਗ, ਕੁਸੁੰਭ ਦਾ ਰੰਗ ਜਿੰਨਾ ਮਰਜ਼ੀ ਚਮਕਦਾ ਹੋਵੇ, ਬਾਬਾ ਜੀ ਕਹਿੰਦੇ ਨੇ ਬਿਨ ਸਜਾਣਾ। ਇਹਨੇ ਖਤਮ ਹੋ ਜਾਣਾ। ਕੂੜਾ ਰੰਗ ਕਸੁੰਭ ਕਾ ਬਿਨ ਸਜਾਏ, ਫਿਰ ਕੀ ਪੱਲੇ ਪਵੇਗਾ, ਦੁੱਖ ਰੋਏ ਫਿਰ ਰੋਣਾ ਪੱਲੇ ਪਵੇਗਾ, ਦੁੱਖ ਹੀ ਪੱਲੇ ਪਵੇਗਾ। ਜਿਸ ਅੰਦਰ ਨਾਮ ਪ੍ਰਗਾਸ਼ ਹੈ ਉਹ ਸਦਾ ਸਦਾ ਥਿਰ ਹੋਏ। ਆਖਿਆ ਜੀ ਜਿਨ੍ਹਾਂ ਦੇ ਅੰਦਰ ਅਸਲੀਅਤ ਆ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਗੁਣ ਨੇ, ਉਹਦੇ ਨਾਮ ਦਾ ਪ੍ਰਗਾਸ਼ ਹੈ, ਉਹ ਸਦਾ ਸਟੇਬਲ ਰਹਿਣਗੇ ਸਦਾ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਕੂੜ ਦਾ ਭਾਂਡਾ ਨਿਖੁੱਟ ਜਾਂਦਾ ਹੈ, ਅਖੀਰ ਤੇ ਸੱਚ ਹੀ ਰਹਿ ਜਾਂਦਾ। ਇਸ ਕਰਕੇ ਉਹ ਸੱਚ ਦੀ, ਉਸ ਸੱਚੇ ਰੰਗ ਦੀ ਬਾਬਾ ਜੀ ਨੇ ਇੱਥੇ ਗੱਲ ਕੀਤੀ। ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰ ਨੇ ਅਗਲੇ ਬਚਨ ਵਿੱਚ ਆਖਿਆ, ਮੁੰਦ ਇਆਣੀ ਮਨ ਮੁਖੀ। ਮੁੰਦ ਦਾ ਅਰਥ ਹੁੰਦਾ ਜੀ ਜੀਵ ਇਸਤਰੀ। ਇਆਣੀ ਕਹਿੰਦੇ ਨੇ ਜੀ ਬੇਸਮਝ। ਆਖਿਆ ਹੇ ਬੇਸਮਝ ਜੀਵ ਇਸਤਰੀਏ, ਸਾਡੇ ਸਾਰਿਆਂ ਦੀ ਗੱਲ ਹੈ। ਮੁੰਦ ਇਆਣੀ ਮਨ ਮੁਖੀ, ਕਿਹੜੀ ਭਲਾ ਜਿਹੜੀ ਮਨ ਦੇ ਪਿੱਛੇ ਲੱਗਦੀ ਆ, ਜਿਹੜੀ ਝੂਠ ਦੇ ਪਿੱਛੇ ਲੱਗਦੀ ਆ। ਮੁੰਦ ਇਆਣੀ ਮਨ ਮੁਖੀ, ਫਿਰ ਆਵਣ ਜਾਣਾ ਅੰਗ। ਸਤਿਗੁਰੂ ਮਹਾਰਾਜ ਨੇ ਕਿਹਾ ਗੁਰੂ ਦਾ ਆਸਰਾ ਛੱਡ ਕੇ ਜਿਹੜੀ ਇਆਣੀ ਔਰਤ, ਬੇਸਮਝ ਬੰਦਾ ਜਿਹੜਾ ਹੈ, ਉਹ ਮਨ ਦੇ ਪਿੱਛੇ ਜਿਹੜਾ ਤੁਰਿਆ ਫਿਰਦਾ ਨਾ ਜੀ, ਫਿਰ ਆਵਣ ਜਾਣਾ ਅੰਗ। ਅੰਗ ਦਾ ਅਰਥ ਹੁੰਦਾ ਜੀ ਸਾਥ, ਜਿਵੇਂ ਆਪਾਂ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ, ਇੱਥੇ ਵੀ ਅੰਗ ਦਾ ਮਤਲਬ ਕੀ ਹੈ, ਸਾਥ। ਤੋ ਬਾਬਾ ਜੀ ਨੇ ਕਿਹਾ ਹੇ ਭਾਈ ਦੁਨੀਆਂ ਦੇ ਲੋਕੋ ਖਿਆਲ ਕਰਿਓ, ਜਿਹੜੀ ਅਣਜਾਣ ਜੀਵ ਇਸਤਰੀ ਇਆਣੀ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਪਿੱਛੇ ਤੁਰੀ ਫਿਰਦੀ ਹੈ, ਉਹ ਜਨਮ ਮਰਨ ਦੇ ਗੇੜ ਵਿੱਚ ਸਦਾ ਹੀ ਪਈ ਰਹਿੰਦੀ ਹੈ, ਭੰਬਲ ਭੂਸੇ ਵਿੱਚ ਸਦਾ ਹੀ ਪਈ ਰਹਿੰਦੀ ਹੈ, ਕਿਉਂਕਿ ਉਹਨੇ ਗੁਰੂ ਦਾ ਆਸਰਾ ਛੱਡਿਆ ਹੋਇਆ। ਤੋ ਗੁਰੂ ਦਾ ਆਸਰਾ ਕੀ ਹੁੰਦਾ? ਗੁਰੂ ਦਾ ਆਸਰਾ ਹੁੰਦਾ ਗੁਰੂ ਦਾ ਉਪਦੇਸ਼, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸਦਾ ਹੀ ਨਾਲ ਹੈ। ਆ ਗੁਰਦੁਆਰੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੈਗਾ ਹੀ ਹੈ, ਤੋ ਗੁਰਦੁਆਰੇ ਦਾ ਵਿਧੀ ਵਿਧਾਨ ਹੈ ਉਹਦੇ ਅਕੋਰਡਿੰਗ ਠੀਕ ਹੈ, ਚੰਦਵਾਲ ਲੱਗਾ ਹੈ, ਚੌਰ ਹੋ ਰਹੇ ਨੇ, ਤੋ ਜਿੰਨਾ ਪ੍ਰੋਟੋਕੋਲ ਬਣਦਾ ਹੈ ਉਹਦੇ ਮੁਤਾਬਕ ਗੁਰਦੁਆਰੇ 'ਚ ਠੀਕ ਹੈ, ਪਰ ਉੱਦਾਂ ਤੇ ਗੁਰੂ ਆਪਣੇ ਸਾਰਿਆਂ ਦੇ ਨਾਲ ਹੀ ਹੈ, ਉੱਦਾਂ ਗੁਰੂ ਸਾਡੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਕਿਵੇਂ ਗੁਰੂ ਨਾਲ ਹੈ? ਗੁਰੂ ਸ਼ਬਦ ਦੇ ਰੂਪ ਵਿੱਚ ਸਾਡੇ ਨਾਲ ਹੈ, ਗ੍ਰੰਥ ਦੇ ਰੂਪ ਦੇ ਵਿੱਚ ਤੇ ਇੱਕ ਥਾਂ ਦੇ ਉੱਤੇ ਹੋ ਸਕਦਾ, ਪਰ ਸ਼ਬਦ ਰੂਪ ਵਿੱਚ ਗੁਰੂ ਸਾਡੇ ਸਦੀਵ ਹੀ ਨਾਲ ਹੈ। ਇਹਨੂੰ, ਇਸ ਗੱਲ ਨੂੰ ਪੱਕਿਆ ਕਰੋ, ਗ੍ਰੰਥ ਦੇ ਰੂਪ ਵਿੱਚ ਗੁਰੂ ਇੱਕ ਥਾਂ ਹੋ ਸਕਦਾ, ਪਰ ਸ਼ਬਦ ਦੇ ਰੂਪ ਦੇ ਵਿੱਚ ਸਦਾ ਹੀ ਸਾਡੇ ਨਾਲ ਹੈ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਬਖਸ਼ਿਸ਼ ਕੀਤੀ। ਆਖਿਆ ਮੁੰਦ ਇਆਣੀ ਮਨ ਮੁਖੀ, ਫਿਰ ਆਵਣ ਜਾਣਾ ਅੰਗ। ਹਰ ਪ੍ਰਭ ਚੇਤਨਾ ਆਇਓ, ਇਸ ਇਆਣੀ ਔਰਤ ਨੂੰ ਗੁਰੂ ਦਾ ਉਪਦੇਸ਼ ਚਿੱਤ ਦੇ ਵਿੱਚ ਨਹੀਂ ਆ ਰਿਹਾ। ਹਰ ਪ੍ਰਭ ਚੇਤਨ ਆਇਓ, ਮਨ ਦੂਜਾ ਭਾਉ ਸਹਿਲੰਗ। ਸਹਿਲੰਗ ਦਾ ਅਰਥ ਹੁੰਦਾ ਸਾਥੀ। ਸਤਿਗੁਰੂ ਮਹਾਰਾਜ ਨੇ ਆਖਿਆ ਇੱਕ ਵਾਹਿਗੁਰੂ ਨੂੰ ਛੱਡ ਕੇ ਦੂਜਾ ਭਾਉ। ਦੂਜਾ ਭਾਉ ਦਾ ਅਰਥ ਕੀ ਹੈ? ਦੂਜੇ ਨਾਲ ਪ੍ਰੇਮ ਬਣਿਆ ਹੋਇਆ। ਹੁਣ ਦੂਜੀ ਚੀਜ਼ ਕਿਹੜੀ ਹੈ? ਬਾਬਾ ਜੀ ਨੇ ਆਖਿਆ ਜਿਨ੍ਹਾਂ ਨੇ ਦੁਜਾਣੇ ਲੱਗਾ, ਝੂਰ ਮਰੋ ਸੇ ਵਾਂਡੀਆਂ। ਜਿਹੜੇ ਗੁਰੂ ਨੂੰ ਛੱਡ ਕੇ ਹੋਰਾਂ ਦੇ ਨਾਲ ਨੇ ਪਾਈ ਫਿਰਦੇ ਨੇ, ਉਹ ਝੂਰ ਕੇ ਮਰਦੇ ਨੇ। ਅਸੀਂ ਗੁਰੂ ਦੇ ਉਪਦੇਸ਼ ਦਾ ਪੱਲਾ ਫਗੜਨਾ ਜੇ ਅਸੀਂ ਆਪਣੇ ਅੰਦਰ ਵਿੱਚ ਟਿਕਾ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ। ਤੋ ਮਹਾਰਾਜ ਅੱਗੇ ਬਚਨ ਕਰਦੇ ਨੇ, ਆਖਿਆ ਹਮ ਮੈਲ ਭਰੇ। ਅੱਛਾ, ਬੰਦੇ ਦਾ ਸਰੀਰ ਸਾਰਾ ਮੈਲ ਨਾਲ ਭਰਿਆ ਪਿਆ, ਫਿਰ ਇੱਥੇ ਕਿਹੜੀ ਮੈਲ ਦੀ ਗੱਲ ਹੈ? एक बेनती करा, जिन्ने अखौती बेदबी वाले ठेकेदार बने फिरते ने, बंदे का आ जिहड़ा शरीर है, जे उन्हें शरीर उत्ते गुरु ग्रंथ साहब का सरूप चुकया होवे ते शरीर दे विच गंदगी नहीं, शरीर विच गंदगी नहीं है, तुसीं घर नूं सरूप लैके जाओ इत्थों महाराज का, अपनी गड्डी च रख के शनिवार एतवार संगतां घरां विच सुखमणी साहब का पाठ कर दियां ने ना, गड्डी दे टायरां नूं गंदगी नहीं लगी हुंदी, गड्डी दे टायर चमड़े दे नहीं, तुसीं अपनी गोदी विच गुरु ग्रंथ साहिब रखे हुए ने, गोदी विच इत्थे पट्टां दे उत्ते, इत्थे गंदगी नहीं। बंदे दा शरीर कदा बनिया खून ते मिज दा, इन्हां गल्लां नूं विचारियो थोड़ा जिहा, तो रौला किस गल दा, वेखो जी गुरु ग्रंथ साहिब दी बेदबी वी पाणी दीआं बोतलां पईआं ने, हालांकि चलो ये वक्री गल है, ये कम्यूनिटी दे विच कोई प्रॉब्लम क्रिएट ना हो, इस करके कमेटी ने माफी भी मांग ली, पर तुसी थोड़ा जा सोच के वेखो, नगर कीर्तना विच कोक नहीं वरतदे, पानी नहीं वरतदे, पीजे नहीं वरतदे, इत्थे गुरद्वारिआं विच पीजिआं नूं भोग लवाए जांदे ने, केक नहीं वरतदे। जे एक बंदा टोरंटो तो चल के सरी आउंदा है, उन्हें वापस जाना है, तो कि गड्डी दे विच पानी दीआं बोतलां नहीं रखियां जा सकदियां, इहदे नाल बेदबी हो जाएगी। इन्हां गल्लां नूं विचारो, समझो, हुण उन्हां गड्डियां दे विच जिथे भी संगत जी तुहाडे घरां विच गड्डियां जांदियां ने गुरु ग्रंथ साहिब महाराज दीआं, कि उन्हां गड्डियां दे विच व्याहां शादियां ते शराबां नहीं ढोईआं जांदियां। जदों कोई गुरुद्वारे किसी भी सरी दे किसी गुरुद्वारे इंडिया दे किसी गुरुद्वारे तुसीं गड्डी च महाराज दा सरूप लैण जांदे हो, जिथे तुहाडे पैर लगदे ने गड्डी च बह के, उत्थे जुत्तियां नहीं रखियां हुंदियां तुसीं। तो शब्द नालों साडा नाता तोड़ दिता गया, शब्द नालों। सिंह जंगलां दे विच 18वीं सदी दे विच अपने पिठां दे विच पिछे गुरु ग्रंथ साहिब दा सरूप बन के घोड़ियां ते चढ़ी फिरदे सी, बेदबी सी। हर कोई सिख गुरु की बेदबी नहीं करता, बस इदां है कि कुछ लोगों का रोटी पानी किहदे सिर तों चलता है, इन्हां चीज़ां दे सिर तों। तो बंदे दे शरीर विच मैल है, शरीर विच भी मैल है, सिर विच भी मैल है, कपड़ियां विच हजूरीए विच मैल ते किते ना किते है ही है, थोड़ी बहुती नहीं होवेगी ते थोड़ी होवेगी। हाँ, सफाई रखो, सफाई इन द सेंस भी घटा मिट्टी कोई होर चीज़ां किते ना होन, बिल्कुल साफ सुथरी थान रखो, ठीक है। इस करके सानू विचारन दी लोड़ है, असली मैल असली कोड पता बंदे दे अंदर केड़ा है जी, ईरखा दा कोड है, हंकार दा कोड है, लोभ दा कोड है, बंदा जैलसी दी गंदगी अंदर चुकी फिरदा। तो इत्थे ते गुरु रामदास साहब कहिंदे ने, कहिंदे हम मैल परे दुहचारिया, आख्या हे अकाल पुरख वाहे गुरु, असी मैल दे नाल भरे पए हां। दुहचारिया का अर्थ हुंदा है मंद करमी, असी मंद करमी, मंदे कर्म करन वाले, मंदे कर्म करन वाले, मैल नाल भरे पए। हम मैल परे दुहचारिया, हर राखो अंगी अंग। अच्छा, इहनूं समझो जी, पंक्ति बड़ी प्यारी जे, बच्चा साडा लिबड़िया होवे ते मां इदां चुक लैंदी उहनूं, मां कहिंदी बच्चे ने मेरी बेदबी कर दित्ती। कदी मां ने क्या, उहनें कदी नहीं क्या। बच्चा गंदगी नाल लिबड़िया होया है, बच्चा खूह विच डिगदा होवे ते मां नूं भज के जफ्फी पा लैंदी है, बच्चा मां दे गोदी चढ़िया होया लिबड़िया होया है, बच्चे नूं सवारना किहदा काम है, मां दा काम है। तो बाबा जी ने आख्या हे अकाल पुरख वाहिगुरु, साढ़े अंदर विकारां दी गंदगी भरी पई है, सानू फिर भी चुक ला, सानू जिवें एक मां अपने बच्चे नूं लिबड़े होए नूं भी चुक लैंदी है ना, ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਗੰਦਗੀ ਭਰੀ ਹੋਈ ਹੈ, ਵਾਹਿਗੁਰੂ ਸਾਨੂੰ ਫਿਰ ਵੀ ਚੁੱਕ ਲਾ, ਸਾਨੂੰ ਫਿਰ ਵੀ ਆਪਣੀ ਗੋਦ 'ਚ ਚੁੱਕ, ਸਾਨੂੰ ਛੱਡਣਾ। ਤੋ ਇਹ ਜਿੰਨੇ, ਖਿਮਾ ਕਰਿਓ, ਇਹ ਜਿੰਨੇ ਬੇਅਦਬੀ ਦੇ ਠੇਕੇਦਾਰ ਬਣੇ ਫਿਰਦੇ ਨੇ, ਇਹਨਾਂ ਦੀ ਸਾਜਿਸ਼ ਹੈ ਵੀ ਸਿੱਖ ਗੁਰੂ ਦੇ ਸ਼ਬਦ ਨਾਲੋਂ ਟੁੱਟ ਜਾਵੇ, ਤੁਹਾਨੂੰ ਇਹਨਾਂ ਡਰਾ ਦਿੱਤਾ ਜਾਵੇਗਾ, ਤੁਸੀਂ ਗੁਰੂ ਸਾਹਿਬ ਨੂੰ ਹੱਥ ਲਾਉਣ ਤੋਂ ਵੀ ਡਰੋਗੇ। ਮੇਰੀ ਗੱਲ ਨੋਟ ਕਰ ਲਿਓ। ਕੋਈ ਕਹਿੰਦਾ ਜੀ ਚਮੜੇ ਦੀ ਬੈਲਟ ਲਾ ਕੇ ਕੋਈ ਗੁਰਦੁਆਰੇ ਨਹੀਂ ਆ ਸਕਦਾ, ਕੋਈ ਕਹਿੰਦਾ ਜੀ ਚਮੜੇ ਨਾਲ, ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਬਲਾ ਵੱਜਦਾ ਹੈ, ਚਮੜੇ ਦਾ ਮੜਿਆ ਹੋਇਆ ਹੈ, ਸਰੰਗੀਆਂ ਵੱਜਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਚਮੜੇ ਦੀਆਂ ਮੜੀਆਂ ਹੋਈਆਂ ਨੇ ਉਹ, ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪਾਂ ਦੀਆਂ ਜਿਲਦਾਂ ਚਮੜੇ ਦੀਆਂ ਮੜੀਆਂ ਹੋਈਆਂ ਸੀ। ਤੁਸੀਂ ਨਵੇਂ ਆ ਗਏ ਅੱਜ, ਸਮਝੋ, ਵਿਚਾਰੋ, ਸਾਡੇ ਬਜ਼ੁਰਗਾਂ ਨੇ ਰੜੇ ਮੈਦਾਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ, ਰੜੇ ਮੈਦਾਨ। ਤੁਸ ਸਮਝਣ ਦੀ ਲੋੜ, ਮੈਲ ਬੰਦੇ ਦੇ ਅੰਦਰ ਹੈ ਕਿਹੜੀ ਹੈ? ਹਰ ਬੰਦਾ ਸਰੀਰ ਦੀ ਸਫਾਈ ਰੱਖਦਾ, ਮੈਲ ਹੈ ਬੰਦੇ ਦੇ ਅੰਦਰ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਤੇ ਬਾਬਾ ਗੁਰੂ ਰਾਮਦਾਸ ਕਹਿਣ ਲੱਗੇ, ਬਾਬਾ ਜੀ ਮੈਲ ਨਾ ਭਰੇ ਪਏ ਆ, ਤੁਹਾਡੇ ਬੱਚੇ ਆ, ਫਿਰ ਵੀ ਚੁੱਕ ਲਓ ਸਾਨੂੰ। ਹਮ ਮੈਲ ਭਰੇ ਦੁਹਚਾਰੀਆ, ਹਰ ਰੱਖ ਰਾਖੋ ਅੰਗੀ, ਅੰਗ ਆਪਣੇ ਅੰਗ ਨਾਲ ਲਾ ਕੇ ਰੱਖ, ਜਿਵੇਂ ਬੱਚੇ ਨੂੰ ਮਾਂ ਲਿਬੜੇ ਤੋਂ ਬਿਨਾਂ ਚੁੱਕ ਲੈਂਦੀ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰ ਅੰਮ੍ਰਿਤ ਸਰਨ ਵਲਾਇਆ ਸਭ ਲਾਥੇ ਕਿਲਵਿਖ, ਗੁਰੂ ਨੇ ਆਪਣੇ ਗਿਆਨ ਰੂਪੀ ਅੰਮ੍ਰਿਤ ਸਰੋਵਰ ਵਿੱਚ ਮੈਨੂੰ ਨਵਾਇਆ ਤੇ ਸਾਰੇ ਪਾਪ ਉਤਰ ਗਏ। ਉਹਨੇ ਸਾਫ਼ ਕਰਤਾ, ਜਿਵੇਂ ਮਾਂ ਨੇ ਪੁੱਤ ਨੂੰ ਸਾਫ਼ ਕਰ ਦਿੱਤਾ ਨਾ ਨਵਾ ਕੇ, ਗੁਰੂ ਨੇ ਸ਼ਬਦ ਵਿੱਚ ਨਵਾ ਕੇ ਮੈਨੂੰ ਸਾਫ਼ ਕਰ ਦਿੱਤਾ। ਅਖੀਰਲੀ ਪੰਕਤੀ ਹੈ, ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮਿਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਆਖਿਆ ਮਨ ਤੇ ਤਨ ਵਿੱਚ ਤੇਰਾ ਪ੍ਰੇਮ ਚੜ੍ਹ ਗਿਆ, ਤੂੰ ਗੁਰੂ ਕਿਰਪਾ ਕਰੇ। ਆਓ ਅਗਲੇ ਸਮੇਂ ਲਈ ਗੁਰੂ ਕਰਕੇ ਬਹੁਤ ਹੀ ਸਤਿਕਾਰੀ ਜਥੇ ਨੂੰ ਸਰਵਣ ਕਰੋ, ਭਾਈ ਹਰਜਿੰਦਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਭਾਗ ਦੀ ਕਥਾ ਦੇ ਨਾਲ ਕੁਛ ਗੁਰਮਤ ਵਿਚਾਰਾਂ ਦੀ ਵੀ ਸਾਂਝ ਕੀਤੀ ਹੈ। ਪਹਿਲੇ ਸਮੇਂ ਦੇ ਵਿੱਚ ਜਦੋਂ ਲੋਕ ਬਾਣੀ ਪੜ੍ਹਦੇ ਸੀ ਨਾ, ਤੇ ਸੰਗਤਾਂ ਪਿਆਰ ਨਾਲ ਉਹਨਾਂ ਪਾਸੋਂ ਸੁਣਦੇ ਸੀ, ਉੱਧਰ ਨੂੰ ਖਿੱਚੇ ਜਾਂਦੇ ਸੀ, ਚਾਹੇ ਉਰੜੇ ਮੈਦਾਨ ਵੀ ਕਿਉਂ ਨਾ ਆਸਣ ਲਾ ਲੈਂਦੇ ਸੀ। ਅੱਜ ਬਹੁਤ ਸਾਰੀਆਂ ਗੱਲਾਂ ਨੇ, ਦਿਲ ਤੇ ਕਰਦਾ ਸੀ ਤੁਹਾਡੇ ਨਾਲ ਕਰੀਏ, ਪਰ ਕਈ ਵਾਰ ਕਈ ਮਜਬੂਰੀਆਂ ਹੁੰਦੀਆਂ, ਅਸੀਂ ਨਹੀਂ ਕਰ ਸਕਦੇ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੇ ਹਾਂ, ਜੋੜ ਨਹੀਂ ਰਹੇ ਅਸੀਂ, ਕਿਉਂਕਿ ਸਾਡੀ ਯੰਗ ਜਨਰੇਸ਼ਨ ਇੰਨਾ ਭੈ ਖਾਣ ਲੱਗ ਪਈ ਗੁਰੂ ਗ੍ਰੰਥ ਸਾਹਿਬ ਕੋਲ, ਸ਼ਾਇਦ ਹੋ ਸਕਦਾ ਸਾਡਾ ਹੱਥ ਲੱਗ ਜੇ, ਪਾਪ ਹੋ ਜੇ, ਸਾਡੇ ਘਰ ਵਿੱਚ ਆ ਜੇ, ਸਾਡੇ ਕੋਲ ਸੇਵਾ ਨਾ ਪਾਪ ਹੋ ਜਾਏ। ਇਹਨੂੰ ਵੰਡਣਾ ਸੀ ਗੁਰਮੁਖ ਪਿਆਰੋ, ਘਰ ਘਰ ਵੰਡਣਾ ਸੀ ਇਹਨੂੰ। ਪੋਥੀਆਂ ਇਸੇ ਕਰਕੇ ਬਣਾਈਆਂ ਨੇ ਵੀ ਤੁਹਾਡੇ ਘਰਾਂ ਵਿੱਚ ਪੋਥੀਆਂ ਹੋਣ, ਗੁਟਕੇ ਹੋਣ, ਬਾਣੀ ਹੋਵੇ, ਬਾਣਾ ਹੋਵੇ, ਪ੍ਰਚਾਰ ਹੋਵੇ। ਪਰ ਤਰੀਕਾ ਬਦਲ ਗਿਆ ਗੁਰਮੁਖ ਪਿਆਰੋ, ਗੁਰੂ ਕਿਰਪਾ ਕਰੇ, ਸਤਿਗੁਰੂ ਸਾਨੂੰ ਆਪਣੇ ਚਰਨਾਂ ਨਾਲ ਜੋੜਨ, ਜੋ ਉਪਦੇਸ਼ ਹੈ ਉਸ ਨੂੰ ਅਸੀਂ ਗ੍ਰਹਿਣ ਕਰਨ ਦਾ ਯਤਨ ਕਰੀਏ, ਔਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸੇਵਾਦਾਰ ਬਣੀਏ ਅਸੀਂ ਸਾਰੇ ਹੀ, ਇਕੱਠੇ ਹੋਈਏ ਸਾਰੇ ਗੁਰਮੁਖ ਪਿਆਰਿਓ, ਕਿਉਂਕਿ ਅਖੰਡਤਾ ਜਿਹੜੀ ਹੈ ਠੀਕ ਨਹੀਂ ਆ, ਕਿਉਂਕਿ ਝਾੜੂ ਕੋਈ ਵੀ ਚੀਜ਼ ਆ ਇਕੱਠੀ ਆ ਨਾ, ਕੁਛ ਕਰ ਲੈਂਦੀ ਆ, ਟੀਲਾ ਟੀਲਾ ਹੋ ਜਾਵੇ ਤਾਂ ਕੁਛ ਵੀ ਨਹੀਂ ਹੁੰਦਾ। ਸੋ ਮਾਲਕ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪ੍ਰੇਮ ਪਿਆਰ ਇਤਫਾਕ ਦੀ ਦਾਤਾਂ ਬਖਸ਼ਣ, ਆਉਣ ਵਾਲਾ ਸਮਾਂ ਸਾਡੇ ਲਈ ਚੜ੍ਹਦੀ ਕਲਾ ਦਾ ਹੋਵੇ। ਅਰਦਾਸ ਕਰੋ, ਸਭ ਸੰਗਤਾਂ ਨੂੰ ਬੇਨਤੀ ਹੈ, ਅਰਦਾਸ ਕਰੋ ਗੁਰੂ ਚਰਨਾਂ ਵਿੱਚ ਕਿ ਮਾਲਕ ਸਾਡੇ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਪੰਥ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ। ਨਵੀਂ ਇਮਾਰਤ ਵਾਸਤੇ ਆਪ ਜੀ ਨੂੰ ਬੇਨਤੀ, ਜ਼ਰੂਰ ਇਸ ਵਿੱਚ ਹਿੱਸਾ ਪਾਇਓ, ਕੋਸ਼ਿਸ਼ ਕਰਿਓ ਕਿ ਆਪਾਂ ਕੁਝ ਨਾ ਕੁਝ ਦਸਵੰਧ ਕੱਢ ਕੇ ਜ਼ਰੂਰ ਇਹ 'ਚ ਪਾਈਏ, ਤਾਂ ਕਿ ਬਣ ਸਕੇ ਕੁਛ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ, ਬਣਾਉਣ ਦਾ ਯਤਨ ਕਰ ਰਹੇ ਹਾਂ। ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦੇ ਸਹਿਯੋਗ ਦਾ ਧੰਨਵਾਦ, ਭਾਈ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਕਥਾ ਸਰੰਗ ਲਈ। ਹੁਣ ਆਓ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਨੇ 2 ਦਿਨ ਸਾਡੇ ਪਾਸ ਹੋਰ ਨੇ, ਔਰ 1 ਤਰੀਕ 30 ਤਰੀਕ ਤੱਕ ਸਾਡੇ ਇਹਨਾਂ ਦਾ ਦੀਵਾਨ, ਉਸ ਤੋਂ ਬਾਅਦ ਇੱਦਾਂ ਦਾ ਅਗਲਾ ਫੇਰੀ ਹੈ ਅਗਲੇ ਗੁਰਦੁਆਰਾ ਗੁਰੂ ਘਰ ਦੀ। ਬੜੇ ਪਿਆਰ ਨਾਲ ਸੇਵਾ ਕੀਤੀ ਹੈ, ਸਤਿਗੁਰ ਜੀ ਤੈਨੂੰ ਚੜ੍ਹਦੀਆਂ ਕਲਾ ਬਖਸ਼ਣ, ਹੋਰ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਣ, ਔਰ ਜਿੱਥੇ ਵੀ ਜਾਣ ਬੇਨਤੀ ਹੋਵੇ ਭਾਈ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਲਿਓ। ਸਟੇਜ ਨੂੰ ਗੁਰੂ ਦੀ ਸਟੇਜ ਜਦੋਂ ਸਮਝੋਗੇ ਨਾ, ਤਾਂ ਗੁਰੂ ਤੁਹਾਡੇ 'ਤੇ ਆਪਣੀ ਕਿਰਪਾ ਕਰੇਗਾ। ਆਪਾਂ ਗੁਰੂ ਦੀ ਸੇਵਾ ਕਰਨੀ ਆ, ਗੁਰੂ ਆਪਣੇ ਆਪ ਹੀ ਬਖਸ਼ਿਸ਼ਾਂ ਕਰਦਾ। ਸੋ ਸਰਵੰਗ ਕਰੀਏ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਆਓ ਸਰਵੰਗ ਕਰੀਏ ਇਹਨਾਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ,
0: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਰਾਗੀ ਜਥੇ ਦਾ, ਜਿਨ੍ਹਾਂ ਨੇ ਲਾਹੇ ਬਾਣੀ ਦੇ ਮਨੋਹ ਕੀਰਤਨ ਸਰਵਨ ਕਰਾਏ ਨੇ। ਔਰ ਜਥਾ 30 ਤਰੀਕ ਤੱਕ ਸਾਡੇ ਪਾਸ ਹੈ, ਉਸ ਤੋਂ ਬਾਅਦ ਇਹਨਾਂ ਦੇ ਦੂਸਰੇ ਗੁਰਦੁਆਰਾ ਸਾਹਿਬ ਦੀ ਸੇਵਾ ਹੈ। ਸੋ ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਨ ਕਰਾਉਣਗੇ, ਤੋ ਨਾਲ ਨਾਲ ਜਿਵੇਂ ਬੇਨਤੀ ਆਪ ਜੀ ਨੂੰ ਕਰ ਰਹੇ ਹਾਂ ਕਿ ਨਵੀਂ ਬਿਲਡਿੰਗ ਗੁਰਦੁਆਰਾ ਸਾਹਿਬ ਦੀ, ਉਹਦਾ ਨੀਂਹ ਪੱਥਰ ਜਿਹੜਾ ਉਹ ਰੱਖ ਦਿੱਤਾ ਗਿਆ, ਥੋੜ੍ਹੇ ਸਮੇਂ ਨੂੰ ਇਹ ਬਿਲਡਿੰਗ ਆਰੰਭ ਹੋ ਜਾਣੀ ਹੈ। ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਇਸ ਵਿੱਚ ਆਪਣਾ ਸਹਿਯੋਗ ਜ਼ਰੂਰ ਬਖਸ਼ੋ। ਜੋ ਵੀ ਦਸਵੰਧ ਤੇਲ ਫੁੱਲ ਭੇਟਾ ਕਰ ਸਕਦੇ ਜੇ ਜ਼ਰੂਰ ਕਰਨ ਦੀ ਕਿਰਪਾਲਤਾ ਕਰਨੀ, ਤਾਂ ਕਿ ਜੋ ਇਹ ਅਦਾਰਾ ਅਸੀਂ ਸ਼ੁਰੂ ਕੀਤਾ ਇਹ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰਾ ਕੰਪਲੀਟ ਹੋ ਸਕੇ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜੋ ਨਵੇਂ ਟੈਕਨੋਲੋਜੀ ਦੇ ਮੁਤਾਬਕ, ਨਵੇਂ ਯੁੱਗ ਦੇ ਮੁਤਾਬਕ ਨਵੀਂ ਚੀਜ਼ ਇਹ ਬਣ ਰਹੀ ਹੈ, ਅਤੇ ਜਦੋਂ ਅਸੀਂ ਇਹਨਾਂ ਦਾ ਨਕਸ਼ਾ ਦੇਖਦੇ ਹਾਂ ਟੀ ਵੀ 'ਤੇ ਚੱਲ ਰਿਹਾ, ਤੁਸੀਂ ਵੀ ਦੇਖ ਸਕਦੇ ਜੇ ਜਾਣ ਲੱਗੇ, ਅਤੇ ਤਕਰੀਬਨ ਲੱਗਦਾ ਇੰਝ ਕਿ ਜਿੱਦਾਂ ਨੌਰਥ ਅਮੈਰੀਕਾ ਦੇ ਵਿੱਚ ਇਹ ਇੱਕ ਪਹਿਲਾ ਸਥਾਨ ਹੋਏਗਾ ਜਿਹੜਾ ਆਪਣੀ ਦੇਖਾ ਆਪ ਹੀ ਰੱਖੇਗਾ। ਸੋ ਆਪਾਂ ਵੀ ਕੋਸ਼ਿਸ਼ ਕਰੀਏ ਕਿ ਇਹਦੇ ਵਿੱਚ ਜ਼ਰੂਰ ਆਪਾਂ ਯੋਗਦਾਨ ਪਾਈਏ, ਤਾਂ ਕਿ ਇਹ ਆਰੰਭੇ ਹੋਏ ਕਾਰਜ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਪੂਰਨ ਹੋ ਸਕਣ। ਅਤੇ ਇੱਕ ਬੇਨਤੀ ਮੈਂ ਤੁਹਾਨੂੰ ਜ਼ਰੂਰ ਕਰੂੰਗਾ ਕਿ ਇਹ ਜੋ ਗੁਰਦੁਆਰਾ ਸਾਹਿਬ ਸਿੰਘ ਸਭਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇਹ ਸੰਗਤਾਂ ਦੇ ਨਾਂ 'ਤੇ ਹੈ, ਕਿਸੇ ਦੇ ਪਰਸਨਲ ਪ੍ਰੋਪਰਟੀ ਨਹੀਂ ਆ, ਕਿਸੇ ਦਾ ਇਹਦੇ ਵਿੱਚ ਕੋਈ ਹੱਕ ਨਹੀਂ ਆ। ਇਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਣ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਹੀ ਗੁਰਦੁਆਰਾ ਸਾਹਿਬ ਹੈ। ਇਹ ਸੰਗਤਾਂ ਦਾ ਗੁਰਦੁਆਰਾ, ਇਹ ਕੋਈ ਪ੍ਰਾਈਵੇਟ ਪ੍ਰੋਪਰਟੀ ਨਹੀਂ ਹੈਗੀ, ਇਹ ਸੰਗਤਾਂ ਦਾ ਗੁਰਦੁਆਰਾ। ਆਪ ਜੀ ਨੂੰ ਜ਼ਰੂਰ ਬੇਨਤੀ ਹੈ ਕਿ ਇਹਦੇ ਵਿੱਚ ਜ਼ਰੂਰ ਆਪ ਸਹਿਯੋਗ ਬਖਸ਼ੋ। ਸੋ ਆਓ ਹੁਣ ਭਾਈ ਸਾਹਿਬ ਜੀ ਹੋਰ ਪਾਸੋਂ ਸਰਵਨ ਕਰੀਏ ਕਥਾ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਆਪ ਜੀ ਨੇ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰੱਖ ਲੈਨੀ ਹਰ ਮੇਰੀ ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ

ਜੀਆ ਸਾ ਮਹਿਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ

ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਨਾਨਕ ਕਰਤੇ ਕਾ ਇਹ ਧਨ ਮਾਲ, ਜੇ ਕੋ ਬੁੱਝੈ ਇਹ ਵਿਚਾਰ। ਰਾਗ ਰਤਨ ਪਰੀਆਂ ਪਰਵਾਰ, ਤਿਸ ਵਿੱਚ

ਜੁਗੋ ਜੁਗ ਅਟਲ। ਚਵਰ ਸ਼ਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਰਾ ਜ਼ਹੂਰ, ਸ਼ਬਦ ਗੁਰੂ, ਬਾਣੀ ਕੇ ਬੋਹੇ, ਥਮਰਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ, ਸੱਚੇ ਪਾਤਸ਼ਾਹ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ, ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ, ਸਨਮਾਨਯੋਗ ਸਤਸੰਗੀ ਜਨੋ, ਬਖਸ਼ਿਸ਼ ਹੋਈ ਹੈ ਸਤਿਗੁਰਾਂ ਦੀ ਆਪ ਸਭ ਸਤਸੰਗਤ ਦੀਆਂ ਇਹਨਾਂ ਘੜੀਆਂ ਨੂੰ ਮਾਣਦਿਆਂ ਹੋਇਆਂ, ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਧੁਰਕੀ ਬਾਣੀ ਕੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਤੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 351 ਦੇ ਉੱਤੇ ਸੁਭਾਇਮਾਨ ਹੈ। ਆਓ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਨੁੱਖ ਦੀ ਮੁਥਾਜੀ ਦੀ ਗੱਲ ਕਰਦੇ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਿਸ ਨੇ ਆਪਣੇ ਜੀਵਨ ਵਿੱਚ ਇਸ ਮਨੁੱਖਾ ਜਨਮ ਵਿੱਚ ਜਿਹੜਾ ਖੱਟਣ ਯੋਗ ਪਦਾਰਥ ਹੈ, ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਿਆ ਵੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਜਿਹਨੇ ਉਹ ਲਾਹਾ ਪ੍ਰਾਪਤ ਕਰ ਲਿਆ, ਜਿਹਨੂੰ ਅਸੀਂ ਸੋਦਰ ਦੀ ਬਾਣੀ ਵਿੱਚ ਕਹਿੰਦੇ ਹਾਂ ਵੀ ਭਈ ਪ੍ਰਾਪਤ ਮਾਨੁੱਖ ਦੇ ਉਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੋ ਜਿਨ੍ਹਾਂ ਨੇ ਉਸ ਲਾਹੇ ਨੂੰ ਪ੍ਰਾਪਤ ਕਰ ਲਿਆ, ਉਸ ਲਾਹੇ ਨੂੰ ਪ੍ਰਾਪਤ ਕਰਕੇ ਮਨੁੱਖ ਨੇ ਆਪਣਾ ਜਨਮ ਪਦਾਰਥ ਜਿੱਤਣਾ ਹੈ, ਜਿਹਨੇ ਜਿੱਤ ਲਿਆ ਉਹਨੂੰ ਫਿਰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਤੂੰ ਮੁਥਾਜੀ ਇਹ ਹੁੰਦੀ ਹੈ ਵੀ ਜਿਵੇਂ ਬੰਦਾ ਕਿਸੇ ਦੇ ਉੱਤੇ ਡਿਪੈਂਡ ਹੋਵੇ, ਉਹਨੂੰ ਆਪਾਂ ਕਹਿੰਦੇ ਇਹ ਬੰਦਾ ਮੇਰਾ ਮੁਥਾਜ ਹੈ, ਵੀ ਇਹਨੂੰ ਮੈਂ ਜਿੱਧਰ ਨੂੰ ਤੋਰਾਂਗਾ, ਮੈਂ ਜਿੱਧਰ ਨੂੰ ਲਾਵਾਂਗਾ, ਇਹ ਉੱਧਰ ਨੂੰ ਲੱਗੇਗਾ ਕਿਉਂਕਿ ਇਹ ਮੇਰੇ ਉੱਤੇ ਡਿਪੈਂਡ ਹੈ, ਆਪਾਂ ਉਹਨੂੰ ਕਹਿੰਦੇ ਮੁਥਾਜੀ। ਇੱਕ ਸ਼ਬਦ ਆਪਾਂ ਬਾਣੀ ਦਾ ਪੜ੍ਹਦੇ ਹਾਂ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਉੱਥੇ ਵੀ ਅਰਥ ਮੁਥਾਜੀ ਹੈ ਵੀ ਜੇ ਤੂੰ ਹੀ ਮੇਰੇ ਵੱਲ ਹੈ ਤਾਂ ਫਿਰ ਮੈਨੂੰ ਹੁਣ ਦੁਨੀਆਂ ਦੀ ਕਾਹਦੀ ਪਰਵਾਹ ਰਹਿ ਗਈ, ਹੁਣ ਮੈਨੂੰ ਮੁਥਾਜੀ ਕਿਸੇ ਦੀ ਹੈ ਹੀ ਕੋਈ ਨਹੀਂ। ਤੋ ਬਾਬਾ ਜੀ ਨੇ ਕਿਹਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ੰਦਾ, ਤੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ। ਬੰਦਾ ਜਦੋਂ ਮੇਰਾ ਇਹ ਭਰੋਸਾ ਵੱਧ ਗਿਆ ਵੀ ਵਾਹਿਗੁਰੂ ਮੇਰੇ ਵੱਲ ਹੈ, ਉਹ ਮੇਰੇ ਨਾਲ ਹੈ, ਹੁਣ ਮੈਨੂੰ ਦੁਨੀਆਂ ਦੀ ਪਰਵਾਹ ਕੋਈ ਨਹੀਂ ਰਹੀ। ਜਿਹੜਾ ਬੰਦਾ ਦੁਨੀਆਂ ਦਾ ਮੁਥਾਜ ਹੋਵੇ ਉਹ ਪਰਵਾਹ ਕਰਦਾ। ਮੈਂ ਕੱਲ ਵੀ ਐਤਵਾਰ ਦੇ ਦੁਆਨਾਂ ਵਿੱਚ ਇੱਕ ਬੇਨਤੀ ਕੀਤੀ ਸੀ, ਸਾਧ ਸੰਗਤ ਕੋਈ ਵਿਰਲਾ ਟਾਵਾਂ ਹੁੰਦਾ ਜਿਹੜਾ ਆਪਣੀ ਜ਼ਿੰਦਗੀ ਵਿੱਚ ਜਿਉਂਦਿਆਂ ਜੀ ਮੁਥਾਜੀ ਨੂੰ ਖਤਮ ਕਰ ਦਿੰਦਾ। ਇਹਨੂੰ ਬਾਬਾ ਜੀ ਨੇ ਬਾਣੀ ਵਿੱਚ ਵਿਡਾਣੀ ਚਾਕਰੀ ਵੀ ਆਖਿਆ, ਦੂਜਿਆਂ ਦੀ ਚਾਕਰੀ ਕਰਨੀ। ਸ਼ੇਖ ਫਰੀਦ ਸਾਹਿਬ ਨੇ ਤੇ ਇੱਥੋਂ ਤੱਕ ਬਚਨ ਆਪਣੀ ਬਾਣੀ ਦੇ ਵਿੱਚ ਰੱਖੇ ਨੇ। ਉਹ ਕਹਿੰਦੇ ਨੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਕਦੀ ਵੀ ਤੇਰੇ ਦਰ ਨੂੰ ਛੱਡਾਂ ਨਾ, ਮੈਨੂੰ ਕਿਸੇ ਹੋਰ ਦੇ ਦਰ ਉੱਤੇ ਜਾਣਾ ਹੀ ਨਾ ਪਵੇ। ਬਾਰ ਪਰੈ ਬੈਸਣਾ ਸਾਈ ਮੁਝੇ ਨਾ ਦੇ। ਤੇਰੇ ਮੁਥਾਜੀ ਬੰਦਾ ਕਦੋਂ ਕਰੇਗਾ, ਜਦੋਂ ਬੰਦੇ ਨੂੰ ਇਹ ਲੱਗੇਗਾ ਵੀ ਮੇਰਾ ਜਿਹੜਾ ਬਜ਼ੁਰਗ ਹੈ, ਮੇਰਾ ਜਿਹੜਾ ਪਿਤਾ ਹੈ, ਇਹ ਮੇਰੀ ਨੀਡ ਪੂਰੀ ਨਹੀਂ ਕਰ ਸਕਦਾ, ਮੇਰੀ ਲੋੜ ਪੂਰੀ ਨਹੀਂ ਕਰ ਸਕਦਾ। ਹੋ ਸਕਦਾ ਫਿਰ ਬੰਦਾ ਉਲਝ ਜਾਵੇ, ਕਿਸੇ ਦੂਜਿਆਂ ਦੇ ਅੱਗੇ ਜਾ ਕੇ ਹੱਥ ਅੱਡੇ।
ਅਸੀਂ ਇੱਥੇ ਨੀਡ ਦਾ ਮਤਲਬ ਇਕੱਲਾ ਏਦਾਂ ਵੀ ਨਾ ਸਮਝੀਏ ਵੀ ਪਦਾਰਥ ਦੇ ਰੂਪ ਦੇ ਵਿੱਚ ਮੁਕੰਮਲ ਰੱਬ ਮੈਨੂੰ ਦੇ ਦੇਵੇ ਵੀ ਜੋ ਮੈਂ ਮੰਗਾਂ ਉਹ ਮੈਨੂੰ ਦੇਈ ਜਾਂਦਾ ਫਿਰ ਹੁਣ ਮੈਨੂੰ ਤੇ ਹੋਰ ਮੱਥਾ। ਇੱਥੇ ਉਹ ਨਹੀਂ ਹੈ, ਇੱਥੇ ਗੱਲ ਇਹ ਹੈ ਵੀ ਤੂੰ ਮੇਰੇ ਅੰਦਰ ਸੈਟਿਸਫੈਕਸ਼ਨ ਤੇ ਤਸੱਲੀ ਦਾ ਗੁਣ ਹੀ ਐਸਾ ਦੇ ਦਿੱਤਾ, ਮੈਨੂੰ ਹੁਣ ਕਿਸੇ ਦੀ ਮੁਥਾਜੀ ਰਹੀ ਕੋਈ ਨਹੀਂ, ਮੇਰੇ ਅੰਦਰ ਗਰੀਡ ਹੀ ਨਹੀਂ ਹੈਗਾ, ਲਾਲਚ ਹੀ ਨਹੀਂ ਹੈਗਾ, ਮੁਥਾਜੀ ਕਿਹਦੀ ਕਰਾਂਗਾ ਮੈਂ। ਲਾਲਚੀ ਬੰਦਾ ਜਿਹਨੂੰ ਬਾਬਾ ਜੀ ਕਹਿੰਦੇ ਦੁਆਰ ਹੈ ਦੁਆਰ ਸਵਾਣ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ। ਤੋ ਕੁੱਤੇ ਦਾ ਸੁਭਾਅ ਹੁੰਦਾ ਹੈ ਵੀ ਉਹ ਲਾਲਚੀ ਹੁੰਦਾ, ਉਹ ਕਦੀ ਕਿਸੇ ਦਰ ਉੱਤੇ, ਕਦੀ ਕਿਸੇ ਦਰ ਉੱਤੇ, ਕਦੀ ਕਿਸੇ ਦਰ ਉੱਤੇ ਏਦਾਂ ਭਟਕਦਾ ਫਿਰਦਾ। ਪਰ ਮੇਰੇ ਅੰਦਰੋਂ ਉਹ ਤੂੰ ਐਲੀਮੈਂਟ ਹੀ ਖਤਮ ਕਰਤਾ ਲਾਲਚ ਵਾਲਾ, ਹੁਣ ਮੈਨੂੰ ਮਥਾਜੀ ਰਹੀ ਕਈ ਨਹੀਂ। ਹੁਣ ਕੁੱਤਾ ਜੇ ਦਿਹਾੜੀ ਵਿੱਚ 50 ਦਰਵਾਜ਼ਿਆਂ ਦੇ ਉੱਤੇ ਜਾਂਦਾ, ਅੱਗੇ ਜਾ ਕੇ ਉੱਥੋਂ ਮਾਰ ਸਹਿੰਦਾ, ਕੋਈ ਉਹਨੂੰ ਚਵਲ ਕੱਢ ਕੇ ਮਾਰਦਾ, ਕੋਈ ਉਹਨੂੰ ਉੱਥੋਂ ਭਜਾਉਂਦਾ, ਤਾਂ ਬਾਬਾ ਜੀ ਨੇ ਕਿਹਾ ਵੀ ਮੇਰੇ ਤੇ ਅੰਦਰ ਤੇ ਮੇਰਾ ਤੇ ਉਹ ਐਲੀਮੈਂਟ ਹੀ ਖਤਮ ਹੋ ਗਿਆ ਲਾਲਚ ਵਾਲਾ। ਉਹ ਇੱਥੇ ਏਦਾਂ ਇਹਨੂੰ ਸਮਝਣਾ ਵੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮਛੰਦਾ, ਭਾਵੇਂ ਮੈਂ ਭੁੱਖਾ ਨੰਗਾ ਵੀ ਹੋਵਾਂ ਤੇ ਤਾਂ ਵੀ ਮੈਨੂੰ ਕਿਸੇ ਦੀ ਕੋਈ ਮਥਾਜੀ ਨਹੀਂ ਹੈਗੀ। ਵੇਖੋ ਬਾਣੀ ਦਾ ਬਚਨ, ਸਹਿ ਨੰਗੇ ਨਾ ਨੰਗ ਭੁੱਖੇ ਲੱਖ ਨਾ ਭੁੱਖੇ ਹਾਂ। ਬਾਬਾ ਜੀ ਕਹਿੰਦੇ ਉਹ ਨੰਗੇ ਹੋ ਕੇ ਵੀ ਨੰਗੇ ਨਹੀਂ ਹੁੰਦੇ ਜਿਨ੍ਹਾਂ ਨੂੰ ਕਿਸੇ ਦੀ ਮਥਾਜੀ ਨਹੀਂ ਰਹਿੰਦੀ। ਮੈਂ ਤੁਹਾਨੂੰ ਤੇ ਕੱਪੜਾ ਪਾਇਆ ਜਿੱਦਾਂ ਦਾ ਵੀ ਹੈਗਾ ਠੀਕ ਹੈ, ਮੇਰੀ ਆਪਣੀ ਅਰਨਿੰਗ ਦਾ ਹੈ, ਮੇਰੀ ਆਪਣੀ ਮਿਹਨਤ ਦੀ ਕਮਾਈ ਦਾ ਹੈ, ਮੈਂ ਇਹਦੇ ਵਿੱਚ ਸੈਟਿਸਫਾਈ ਹਾਂ, ਮੈਂ ਮੇਰੇ ਪਰਿਵਾਰ ਵਿੱਚ ਜੋ ਪੱਕਦਾ ਜੋ ਮੈਂ ਛਕਦਾ ਮੈਂ ਉਹਦੇ ਵਿੱਚ ਸੈਟਿਸਫਾਈ ਹਾਂ। ਸ਼ੇਖ ਫਰੀਦ ਸਾਹਿਬ ਨੂੰ ਇੱਦਾਂ ਪੜ੍ਹੋ ਤੁਸੀਂ, ਉਹਨਾਂ ਨੇ ਆਖਿਆ ਵੀ ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਉ ਸਰੀਰੋਂ ਲੈ, ਵੀ ਜੇ ਹੇ ਵਾਹਿਗੁਰੂ ਮੈਂ ਇੱਦਾਂ ਹੀ ਸਾਰੀ ਜ਼ਿੰਦਗੀ ਭਟਕਦਾ ਫਿਰਨਾ ਵੀ ਕਦੀ ਕਿਸੇ ਦੇ ਦਰ ਉੱਤੇ ਕਦੀ ਕਿਸੇ ਦੇ ਦਰ ਉੱਤੇ ਮੇਰੀ ਜਿੰਦ ਨਿਕਲ ਜਾਵੇ, ਪਰ ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਤਾਂ ਸ਼ੇਖ ਫਰੀਦ ਸਾਹਿਬ ਨੇ ਬਹੁਤ ਸਾਰੇ ਐਸੇ ਸਲੋਕ ਆਪਣੇ ਸਲੋਕਾਂ ਵਿੱਚ ਰੱਖੇ ਨੇ। ਸ਼ੇਖ ਫਰੀਦ ਸਾਹਿਬ ਦੇ ਸਲੋਕ ਤਾਂ ਮੈਨੂੰ ਯਾਦ ਆਉਂਦੇ ਨੇ ਕਿਉਂਕਿ ਅਸੀਂ ਸ਼ਾਮਾਂ ਨੂੰ ਜਦੋਂ ਵਿਚਾਰ ਕਰਦੇ ਹਾਂ ਤਾਂ ਉਹ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦੀ ਕੀਤੀ ਜਾਂਦੀ ਹੈ। ਤਾਂ ਉਹਨਾਂ ਨੇ ਇੱਕ ਜਗ੍ਹਾ ਆਖਿਆ ਸੀ ਸ਼ੇਖ ਫਰੀਦ ਸਾਹਿਬ ਨੇ ਆਪਣੇ ਸਲੋਕਾਂ ਦੇ ਵਿੱਚ, ਉਹਨਾਂ ਆਖਿਆ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਹੁਣ ਜਿਹਨੇ ਇਸ ਚੀਜ਼ ਨੂੰ ਜ਼ਿੰਦਗੀ 'ਚ ਧਾਰਨ ਕਰ ਲਿਆ ਉਹਨੂੰ ਕਿਹਦੀ ਮਥਾਜੀ ਰਹਿ ਗਈ ਫਿਰ? ਵੀ ਚੋਪੜੀ ਲਈ ਤੇ ਬੰਦਾ ਭੱਜਾ ਫਿਰੇਗਾ, ਰੁੱਖੀ ਸੁੱਖੀ ਲਈ ਜੇ ਬੰਦਾ ਉਹਦੇ ਵਿੱਚ ਸੈਟਿਸਫੈਕਸ਼ਨ ਹੈ, ਰੁੱਖੀ ਸੁੱਖੀ ਦਾ ਮਤਲਬ ਹੈ ਜੋ ਤੁਹਾਡੇ ਕੋਲ ਹੈ ਤੁਸੀਂ ਉਹਦੇ ਵਿੱਚ ਐਨ ਤਸੱਲੀ ਵਿੱਚੋਂ ਆਨੰਦ ਵਿੱਚ ਆ ਜਿਹਨੂੰ ਆਪਾਂ ਕਹਿੰਦੇ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਹੁਣ ਤੁਸੀਂ ਦੱਸੋ ਵੀ ਜਿਹੜਾ ਇਸ ਬਿਰਤੀ ਦਾ ਮਾਲਕ ਬੰਦਾ ਹੋਵੇ ਉਹਨੂੰ ਦੁਨੀਆਂ ਉੱਤੇ ਕਿਸੇ ਦੀ ਮਥਾਜੀ ਹੋ ਸਕਦੀ? ਕਿਸੇ ਦੀ ਕੋਈ ਮਥਾਜੀ ਨਹੀਂ। ਤੋ ਰੱਬ ਸਾਡੀ ਮਥਾਜੀ ਖਤਮ ਕਿਵੇਂ ਕਰਦਾ ਹੈ? ਉਹ ਆਪਣੇ ਗੁਣ ਦੇ ਕੇ, ਆਪਣੇ ਵਰਚਿਊ ਦੇ ਕੇ ਸਾਡੇ ਅੰਦਰ ਦੀ ਮਥਾਜਗੀ ਨੂੰ ਖਤਮ ਕਰ ਦਿੰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਤੂੰ ਸਾਰਾ ਕੁਝ ਹੀ ਮੈਨੂੰ ਦੇ ਦਿੱਤਾ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸਾਰੀ ਭੁੱਖ ਹੀ ਗਵਾਚ ਗਈ, ਮਥਾਜੀ ਰਹੀ ਕਿਤੇ ਨਹੀਂ। ਭੁੱਖੇ ਬੰਦੇ ਨੂੰ ਮਥਾਜੀ ਹੁੰਦੀ ਹੈ, ਰੱਜੇ ਨੂੰ ਕਾਹਦੀ ਮਥਾਜੀ ਹੋਣੀ? ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਜਿਹਨੇ ਸਾਰੀਆਂ ਭੁੱਖਾਂ ਜੀਵਨ ਦੇ ਵਿੱਚੋਂ ਖਤਮ ਕਰ ਦਿੱਤੀਆਂ। ਤਾਂ ਬਾਬਾ ਜੀ ਨੇ ਬੜੀ ਪਿਆਰੀ ਪੰਕਤੀ ਰੱਖੀ ਅੱਜ ਰਹਾਉ ਵਾਲੀ, ਆਖਿਆ ਤੋ ਪਰਵਾਹ ਕਿਹੀ ਕਿਆ ਕੀਜੈ, ਉਹਨੂੰ ਕਿਹਦੀ ਪਰਵਾਹ ਹੈ? ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੈ। ਬਾਬਾ ਜੀ ਨੇ ਕਿਹਾ ਰੱਬ ਦੇ ਨਾਮ ਤੋਂ ਬਿਨਾਂ ਉਸ ਵਿਅਕਤੀ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਰਹੀ। ਤੋ ਜਿੱਥੇ ਬੰਦੇ ਦਾ ਹਿਰਸ ਜੁੜਿਆ ਹੁੰਦਾ ਹੈ ਉੱਥੇ ਪਰਵਾਹ ਹੁੰਦੀ ਹੈ, ਜਿੱਥੇ ਤੁਹਾਡਾ ਕੋਈ ਲਾਲਚ ਹੈ ਉੱਥੇ ਪਰਵਾਹ ਹੈ, ਜਿੱਥੇ ਲਾਲਚ ਕੋਈ ਨਹੀਂ ਉੱਥੇ ਬੰਦੇ ਨੂੰ ਪਰਵਾਹ ਵੀ ਕੋਈ ਨਹੀਂ ਹੁੰਦੀ। ਤੋ ਇਸ ਐਲੀਮੈਂਟ ਨੂੰ ਖਤਮ ਕਰਨ ਦੀ ਲੋੜ ਹੈ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ ਜਨਮ ਜਨਮ ਕਿਛ ਲੀਜੀ ਲੀਜੈ, ਜਨਮ ਜਨਮ ਜਨਮ ਵਿੱਚ ਜਨਮ ਲੈ ਕੇ, ਮਨੁੱਖਾ ਜਨਮ ਵਿੱਚ ਜਨਮ ਲੈ ਕੇ, ਇਹਨੂੰ ਇੱਦਾਂ ਸਮਝਾਂਗੇ ਜਨਮ ਜਨਮ, ਦੋ ਵਾਰਾਂ ਸ਼ਬਦ ਆਇਆ, ਦੋਵੇਂ ਵਾਰਾਂ ਜਨਮ ਦੇ ਮੰਮੇ ਨੂੰ ਸਿਹਾਰੀ ਲੱਗੀ ਹੈ, ਜਿਹਦਾ ਅਰਥ ਹੈ ਮਨੁੱਖਾ ਜਨਮ ਵਿੱਚ, ਪਹਿਲੇ ਜਨਮ ਦਾ ਅਰਥ ਆਪਾਂ ਇੱਦਾਂ ਕਰਾਂਗੇ ਮਨੁੱਖਾ ਜਨਮ ਵਿੱਚ, ਦੂਜਾ ਹੈ ਜਨਮ ਫਿਰ ਜਨਮ ਲੈ ਕੇ ਕਿਛ ਲੀਜੀ ਲੀਜੈ, ਲੀਜੀ ਲੀਜੇ ਦਾ ਅਰਥ ਹੁੰਦਾ ਹੈ ਲੈਣ ਯੋਗ ਪਦਾਰਥ ਉਹਨੇ ਲੈ ਲਿਆ।
ਉਸ ਪਦਾਰਥ ਨੂੰ ਹੀ ਗੁਰੂ ਅਮਰਦਾਸ ਮਹਾਰਾਜ ਨੇ ਬਿਆਨ ਕੀਤਾ, ਉਸ ਪਦਾਰਥ ਨੂੰ ਜਿਹਨੇ ਬੰਦੇ ਦੇ ਜੀਵਨ ਦੀਆਂ ਭੁੱਖਾਂ ਨੂੰ ਗਵਾ ਦਿੱਤਾ, ਉਹ ਪਦਾਰਥ ਹੈ। ਤਾਂ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਪਹਿਲਾ ਬਚਨ ਹੈ, ਪਹਿਲਾ ਬੰਦ ਸ਼ਬਦ ਦਾ। ਆਖਿਆ ਗੁਰੂ ਸਾਹਿਬ ਪਰ ਮੈਂ, ਮੇਰਾ ਸੁਭਾਅ ਥੋੜਾ ਜਿਹਾ ਵੱਖਰਾ, ਆਖਿਆ ਵੀ ਮੇਰੇ ਵਿੱਚ ਤੇ ਗੱਲਾਂ ਹੀ ਗੱਲਾਂ ਨੇ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਭਾਰ ਦਾ ਮਤਲਬ ਜਿਹਨੂੰ ਭਰੀ ਕਹਿੰਦੇ, ਪਤਾ ਮਾਝੇ ਦੇ ਵਿੱਚ ਸ਼ਬਦ ਸਾਡੇ ਵਰਦੇ ਨੇ ਭਰੀਆਂ, ਜਿਵੇਂ ਆਪਾਂ ਕਣਕ ਦੀਆਂ ਭਰੀਆਂ ਸਿਰ ਉੱਤੇ ਪੰਡਾਂ ਕਹਿ ਲਓ। ਤਾਂ ਬਾਬਾ ਜੀ ਕਹਿੰਦੇ ਨੇ ਵੀ ਮੇਰੇ ਵਿੱਚ ਇੱਕ ਗੁਣ ਬੜਾ ਹੈ ਵੀ ਮੈਂ ਗੱਲਾਂ ਦੀਆਂ ਪੰਡਾਂ ਚੁੱਕੀ ਫਿਰਦਾ ਸਿਰ ਤੇ, ਗੱਲਾਂ ਦੀਆਂ ਪੰਡਾਂ ਜਿੰਨੀਆਂ ਮਰਜ਼ੀ ਕਰਾ ਲਓ, ਗੱਲੀ ਅਸੀਂ ਚੰਗੀਆਂ, ਆਚਾਰੀ ਕਿਰਦਾਰ ਦੇ ਝੂਠੇ, ਕਿਰਦਾਰ ਦੇ ਕੱਚੇ, ਕਰੈਕਟਰ ਦੇ ਮਾੜੇ, ਤੇ ਗੱਲਾਂ ਦੇ ਗੱਲੀਆਂ ਉਹ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ। ਗੱਲਾਂ ਕਰਕੇ ਸੁਹਾਗਣ ਤੇ ਪਤੀ ਹੈ ਹੀ ਨਹੀਂ, ਖਸਮ ਹੈਗਾ ਹੀ ਨਹੀਂ। ਗੱਲਾਂ ਜਿਵੇਂ ਆਪਾਂ ਕਹਿੰਦੇ ਨਾ, ਕਈ ਬੰਦੇ ਐਸੇ ਹੁੰਦੇ ਨੇ ਉਹ ਵੈਸੇ ਸਮਾਨ ਨੂੰ ਟਾਕੀਆਂ ਲਾਉਂਦੇ ਨੇ, ਗੱਲਾਂ ਕਰਕੇ ਅਸਮਾਨ ਨੂੰ ਕੀ ਲਾਉਂਦੇ ਨੇ, ਟਾਕੀਆਂ ਲਾਉਂਦੇ ਨੇ। ਗੱਲਾਂ ਸੁਣੋ, ਸਟੇਜਾਂ ਤੇ ਵੀ ਮੇਰੇ ਵਰਗੇ ਕਈ ਜਦੋਂ ਸਪੀਚਾਂ ਦਿੰਦੀਆਂ ਨੇ, ਜਿੱਦਾਂ ਤੱਤੀਆਂ ਤੱਤੀਆਂ ਸਪੀਚਾਂ, ਉਹ ਇੱਦਾਂ ਕਰ ਦਿਓ, ਇੱਦਾਂ ਕਰ ਦਿਓ, ਇੱਦਾਂ ਕਰ ਦਿਓ, ਤੇ ਕੋਈ ਇਹਨਾਂ ਨੂੰ ਪੁੱਛੇ ਫਿਰ ਤੁਸੀਂ ਕਰਦੇ ਕਿਉਂ ਨੀ, ਕਹਿੰਦੇ ਜੀ ਪੁਲਿਸ ਖਲੋਤੀ ਅੱਗੇ, ਲਾਅ ਹੈ ਨਾ, ਕਾਨੂੰਨ ਹੈ। ਤੋ ਗੱਲੀਆਂ ਉਹ ਸੁਹਾਗਣ ਭੈਣੇ, ਆਖਿਆ ਗੱਲਾਂ ਬਾਤਾਂ ਨਾਲ ਮੈਂ ਬੜੀ ਸੁਹਾਗਣ ਆ, ਗੱਲਾਂ ਮੈਂ ਅਕਾਲੀ ਫੂਲਾ ਸਿੰਘ ਦੀਆਂ ਕਰਦਾ ਤੇ ਕਿਰਦਾਰ ਮੇਰਾ ਆਪਣਾ ਘਟੀਆ, ਗੱਲਾਂ ਮੈਂ ਕੀਤੀਆਂ ਹਰੀ ਸਿੰਘ ਨਲਵੇ ਦੀਆਂ ਤੇ ਜ਼ੁਬਾਨ ਉੱਤੇ ਮੰਦੀਆਂ ਗਾਲਾਂ, ਗੱਲਾਂ ਉਹਨਾਂ ਦੀਆਂ, ਰੀਸਾਂ ਕਰੇ ਤਿਨਾੜੀਆਂ ਜੋ ਸੇਮ ਹੈ ਦਰ ਖੜੀਆਂ। ਗੱਲ ਕਰਨੀ ਭਾਈ ਮਨੀ ਸਿੰਘ ਦੀ ਪਰ ਕਿਰਦਾਰ ਘਟੀਆ, ਗੱਲ ਕਰਨੀ ਬਾਬੇ ਨਾਨਕ ਦੀ ਤੇ ਖਾਣੇ ਪਰਾਏ ਹੱਕ, ਗੱਲ ਕਰਨੀ ਕਿਰਤ ਦੀ ਤੇ ਖਾਣੀਆਂ ਵਿਹਲੀਆਂ। ਇਹਨੂੰ ਕਹਿੰਦੇ ਨੇ ਗੱਲਾਂ, ਗੱਲੀ ਅਸੀਂ ਚੰਗੀਆਂ, ਗੱਲਾਂ ਮੇਰੇ ਕੋਲੋਂ ਜਿੰਨੀਆਂ ਮਰਜ਼ੀ ਕਰਾ ਲਓ। ਇਹਦੇ ਵਿੱਚ ਮੈਂ ਵੀ ਆਉਣਾ ਜੀ, ਇਹ ਸਾਨੂੰ ਵੀ ਗੁਰੂ ਸਮੱਤ ਬਖਸ਼ੇ, ਸਾਨੂੰ ਵੀ ਮਤ ਦੇਵੇ ਮਹਾਰਾਜ, ਸਾਡਾ ਵੀ ਕਿਰਦਾਰ ਗੁਰੂ ਦੇ ਅੱਗੇ ਮਰਦੇ ਦਮ ਤੱਕ ਅਰਦਾਸ ਕਰਨ ਦੀ ਲੋੜ ਹੈ। ਅਜੇ ਸੋ ਨਾਉ ਸਮੁੰਦਰ ਮੈਂ ਕਿਹਾ ਜਾਣੂ, ਵੀ ਮਹਾਰਾਜ ਅਜੇ ਜਿਹੜੀ ਇਹ ਨਾਉ ਹੈ ਨਾ ਜ਼ਿੰਦਗੀ ਦੀ ਕਸ਼ਤੀ, ਬੇੜੀ ਦੇ ਬੇੜੀ ਮੱਝ ਤਾਰ 'ਚ ਹੈ, ਸਮੁੰਦਰ 'ਚ ਹੈ, ਪਤਾ ਨਹੀਂ ਕਿੱਥੇ ਖਿਸਕ ਜਾਣਾ, ਕਿੱਥੇ ਖਿਸਕ ਜਾਣਾ। ਤੋ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਵੇਖੋ ਕੀ ਕਿਹਾ, ਉਹਨਾਂ ਕਿਹਾ ਮੈਂ ਗੁਣ ਗੱਲਾਂ ਕੇ ਸਿਰ ਭਾਰ, ਐਨ ਪੰਡਾਂ ਬੱਧੀਆਂ ਪਈਆਂ ਗੱਲਾਂ ਦੀਆਂ, ਪੰਡਾਂ ਭਾਰ ਸਿਰ ਉੱਤੇ ਭਰੀਆਂ ਲੱਦੀਆਂ ਹੋਈਆਂ, ਤੇ ਨਾਲ ਮੈਂ ਵਚਨ ਪੜ੍ਹਨਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਆਚਾਰ ਦਾ ਮਤਲਬ ਕੀ ਹੁੰਦਾ ਜੀ, ਕਰੈਕਟਰ, ਇਖਲਾਕ ਤੁਹਾਡਾ। ਹੁਣ ਬੰਦਾ ਸਿਰ ਤੇ ਬੰਨ ਕੇ ਸੋਹਣਾ ਗੋਲਾ ਦਸਤਾਰਾ ਉੱਤੋਂ ਦੀ ਪਾ ਕੇ ਕਿਰਪਾਨ, ਤੇ ਖਲੋ ਕੇ ਗੁਰਦੁਆਰੇ ਦੀ ਸਟੇਜ ਤੇ ਬੋਲੇ ਤਕੜਾ ਝੂਠ, ਕਿਰਦਾਰ ਕਿੱਥੇ ਗਿਆ, ਕਰੈਕਟਰ ਕਿੱਥੇ ਗਿਆ, ਅੰਦਾਜ਼ਾ ਲਾਓ। ਗੱਲ ਕਰੇ ਬੰਦਾ ਅਕਾਲੀ ਫੂਲਾ ਸਿੰਘ ਦੀ, ਹਰੀ ਸਿੰਘ ਨਲੂਏ ਦੀ, ਉਹ ਹਰੀ ਸਿੰਘ ਨਲੂਏ ਦੀ ਇੱਕ ਸਾਖੀ ਹੈ, ਸਾਧ ਸੰਗਤ ਜਰਨੈਲ ਸੀ, ਕਹਿੰਦੇ ਉਹਦੇ ਕੋਲ ਬਾਨੋ ਬੇਗਮ ਆਈ, ਮੁਸਲਮਾਨੀ ਔਰਤ ਸੀ, ਬੇਗਮ ਤਾਂ ਹੀ ਉਹਦੇ ਨਾਲ ਲੱਗਾ, ਬਾਨੋ ਬੇਗਮ ਆਈ, ਉਹਨੇ ਆਖਿਆ ਵੀ ਹਰੀ ਸਿੰਘ ਤੋਂ ਪ੍ਰਭਾਵਿਤ ਸੀ, ਉਹ ਬੜਾ ਵੱਡਾ ਜਰਨੈਲ ਸੀ, ਕਸ਼ਮੀਰ ਦੇ ਉੱਤੇ ਉਹਨੇ ਰਾਜ ਕੀਤਾ, ਇੱਕੋ ਇੱਕ ਹਰੀ ਸਿੰਘ ਨਲੂਆ ਸੀ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਵੀ ਤੂੰ ਆਪਣੇ ਨਾਂ ਦਾ ਸਿੱਕਾ ਚਲਾ ਸਕਦਾ, ਹੋਰ ਕਿਸੇ ਜਰਨੈਲ ਨੂੰ ਨਹੀਂ ਉਹਨੇ ਕਿਹਾ, ਇੱਕੋ ਇੱਕ ਕਸ਼ਮੀਰ ਉੱਤੇ ਲੰਮਾ ਸਮਾਂ ਹਰੀ ਸਿੰਘ ਨਲੂਏ ਨੇ, ਪਿਸ਼ਾਵਰ, ਆਪਾਂ ਪਿਸ਼ੌਰ ਦੇ ਕਿਲ੍ਹੇ, ਜਮਰੌਤ ਦੇ ਕਿਲ੍ਹੇ ਦੀਆਂ ਗੱਲਾਂ ਕਰਦੇ, ਉੱਥੋਂ ਤੱਕ ਮਾਰਾਂ ਉਸ ਜਰਨੈਲ ਨੇ ਮਾਰੀਆਂ। ਕਹਿੰਦੇ ਬਾਨੋ ਬੇਗਮ ਆ ਗਈ ਜੀ ਉਹਦੇ ਕੋਲ, ਬਾਨੋ ਬੇਗਮ ਉਹ ਤੋਂ ਪ੍ਰਭਾਵਿਤ ਹੋ ਕੇ, ਜਿਵੇਂ ਨੋਰਮਲੀ ਜੀ ਇੱਕ ਗੱਲ ਹੁੰਦੀ ਹੈ ਵੀ ਜਿਹੜਾ ਬੰਦਾ ਪਾਵਰ 'ਚ ਹੋਵੇ ਨਾ, ਉਹ ਤੋਂ ਲੋਕ ਆਕਰਸ਼ਿਤ ਹੁੰਦੇ ਆ, ਜਿਹਦੇ ਆਲੇ ਦੁਆਲੇ ਤੁਸੀਂ ਅੱਜ ਵੀ ਵੇਖੋ ਵੀ ਅੱਜ ਇੱਕ ਬੜੇ ਵੱਡੇ ਲੀਡਰ 'ਤੇ ਇਲਜ਼ਾਮ ਲੱਗ ਰਹੇ, ਉਹ ਜਿਹੜੀ ਬੀਬੀ ਵਾਲਾ ਕੇਸ ਹੈ ਸਰਾਂ ਦੇ ਵਿੱਚ ਜਿਹੜਾ ਹੈ, ਉਹ ਜੋ ਵਰਤਾਰਾ ਹੋਇਆ, ਚਲੋ ਮਹਾਰਾਜ ਜਿਹੜਾ ਵੀ ਕੋਈ ਇੱਦਾਂ ਦਾ ਕਰ ਰਿਹਾ ਹੈ ਜਾਂ ਜੋ ਵੀ ਹੈ, ਉਹ ਸਮਾਂ ਬਾਹਰ ਕੱਢ ਦੇਵੇਗਾ, ਆਪਾਂ ਕਿਸੇ ਦੇ ਬਾਰੇ ਕੁਝ ਨਹੀਂ ਬੋਲਣਾ। ਪਰ ਨੋਰਮਲ ਜੀ ਗੱਲ ਹੁੰਦੀ, ਜਦੋਂ ਤੁਸੀਂ ਪਾਵਰ 'ਚ ਹੁੰਦੇ ਜੋ ਨਾ, ਤੁਸੀਂ ਕਿਸੇ ਪੋਜੀਸ਼ਨ 'ਤੇ ਹੁੰਦੇ ਜੋ,
ਤੇ ਲੋਕਾਂ ਦੀ ਅਟਰੈਕਸ਼ਨ ਤੁਹਾਡੇ ਵੱਲ ਬਣਦੀ ਆ। ਉਹ ਮੂਮੈਂਟ ਐਸੀ ਹੁੰਦੀ ਜਿੱਥੇ ਬੰਦੇ ਨੂੰ ਸੰਭਲਣਾ ਚਾਹੀਦਾ। ਇੱਥੇ ਵੱਡੇ ਵੱਡੇ ਇੱਥੇ ਐਨ ਮੁੱਛਾਂ ਕੁੰਡੀਆਂ ਕਰਕੇ ਚੰਗੇ ਦਾੜੇ ਪ੍ਰਕਾਸ਼ ਨੇ, ਤੇ ਫਿਰ ਉਹਨਾਂ ਦੇ ਬਾਰੇ ਗੱਲਾਂ ਹੁੰਦੀਆਂ ਵੀ ਅੱਜ ਤੋਂ 4 ਸਾਲ ਪਹਿਲਾਂ ਇੱਦਾਂ ਹੋਇਆ, ਆਹ ਬੰਦੇ ਨੇ ਇੱਥੇ ਇੱਦਾਂ ਕੀਤਾ, ਉਹ ਮਾੜੀ ਗੱਲ ਹੈ। ਜੇ ਤੁਸੀਂ ਏਡੀ ਵੱਡੀ ਗੱਲ ਕਰ ਰਹੇ ਹੋ, ਥੋੜ੍ਹਾ ਬਹੁਤਾ ਤੇ ਅਖਲਾਕ ਆਪਣਾ ਰੱਖੋ ਨਾ। ਤੇ ਜਦੋਂ ਪਾਵਰ 'ਚ ਬੰਦਾ, ਹੁਣ ਹਰੀ ਸਿੰਘ ਨਲੂਆ ਜਿਹੜਾ ਸੀ ਜਰਨੈਲ ਸਾਡਾ, ਉਹ ਪਾਵਰ 'ਚ ਵੀ ਸੀ ਭਾਈ, ਜਰਨੈਲ ਸੀ ਫੌਜਾਂ ਦਾ। ਬਾਨੋ ਬੇਗਮ ਉਹਦੇ ਕੋਲ ਆਈ, ਆਣ ਕੇ ਹੱਥ ਜੋੜ ਕੇ ਉਹਨੂੰ ਕਹਿੰਦੀ, ਜੀ ਹਰੀ ਸਿੰਘ ਮੈਨੂੰ ਤੇਰੇ ਕੋਲੋਂ ਪੁੱਤ ਚਾਹੀਦਾ। ਆ ਸ਼ਬਦ ਸੀ, ਕਹਿੰਦੀ ਮੈਨੂੰ ਤੇਰੇ ਕੋਲੋਂ ਪੁੱਤ ਚਾਹੀਦਾ। ਹੁਣ ਉਹ ਜਰਨੈਲ ਕਿਰਦਾਰ ਦਾ ਪੱਕਾ, ਸੂਰਮਾ ਕਿਹੜਾ ਜਿਹਦਾ ਕਿਰਦਾਰ ਨਾ ਹੋਵੇ ਉਹ ਕਾਹਦਾ ਸੂਰਮਾ, ਜਿਹਦਾ ਕਰੈਕਟਰ ਨਾ ਹੋਵੇ ਉਹ ਕਾਹਦਾ ਸੂਰਮਾ। ਉਹ ਕਹਿੰਦਾ, ਜੀ ਠੀਕ ਹੈ, ਅੱਜ ਤੋਂ ਬਾਅਦ ਮੈਂ ਤੇਰਾ ਪੁੱਤ। ਸ਼ਬਦ ਵੇਖੋ ਉਹਨੇ ਕੀ ਵਰਤੇ। ਬਾਬਾ ਹਰੀ ਸਿੰਘ ਨਲੂਆ ਉਹਨੂੰ ਕੀ ਕਹਿੰਦਾ, ਤੈਨੂੰ ਪੁੱਤ ਚਾਹੀਦਾ ਨਾ? ਕਹਿੰਦਾ, ਜਾ ਦੁਨੀਆਂ ਨੂੰ ਕਹਿ ਦੇ ਵੀ ਹਰੀ ਸਿੰਘ ਨਲੂਆ ਮੇਰਾ ਪੁੱਤਰ ਹੈ, ਤੂੰ ਮੇਰੀ ਧਰਮ ਦੀ ਮਾਂ ਬਣ ਗਈ। ਇਹ ਸੀ ਉਹਨਾਂ ਜਰਨੈਲਾਂ ਦੇ ਕਿਰਦਾਰ ਕਰੈਕਟਰ, ਜਿਹੜੇ ਉਹਨਾਂ ਜਰਨੈਲਾਂ ਦੀਆਂ ਗੱਲਾਂ ਕਰਕੇ ਇੱਦਾਂ ਹੋ ਸਕਦਾ ਲੰਘਦੇ ਟੱਪਦੇ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢਦੇ ਹੋਣ। ਇਸ ਕਰਕੇ ਗੱਲੀ ਹੋ ਸੁਹਾਗਣ ਪੈਣੇ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੋਕ ਸ਼ੁੱਧਾਂ ਕਾਲੀਆਂ ਬਾਹਰੋਂ ਚਿਟਵੀਆਂ, ਮਨ ਕਰਕੇ ਐਨ ਕਾਲੀਆਂ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਤੂੰ ਕੱਲਾ ਗੱਲਾਂ ਨਾਲ ਨਹੀਂ ਸਰਨਾ। ਹੁਣ ਕਿੰਨੀਆਂ ਗੱਲਾਂ ਨੇ, ਦੁਨਿਆਵੀ ਤੌਰ 'ਤੇ ਵੀ ਸਾਡੀਆਂ ਗੱਲਾਂ ਮੁੱਕਦੀਆਂ ਨਹੀਂ। ਬੰਦਾ ਨਿੰਦਿਆ ਚੁਗਲੀ ਕਰਦਾ ਹੋਵੇ, ਕਿੰਨਾ ਚਿਰ ਜਿਹੜਾ ਹੈ ਉਹ ਗੱਲਾਂ ਬਾਤਾਂ ਦੇ ਵਿੱਚ ਟਾਈਮ ਜਿਹੜਾ ਹੈ ਉਹ ਲੰਘ ਜਾਂਦਾ, ਕਿੰਨਾ ਚਿਰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਉਹਦੇ ਵਿੱਚ ਸਾਡੀ ਸੁਰਤ ਜ਼ਿਆਦਾ ਗੱਡੀ ਹੁੰਦੀ ਹੈ। ਤੋ ਸਤਿਗੁਰੂ ਬਖਸ਼ਿਸ਼ ਕਰਨ, ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਆਪਣੇ 'ਤੇ ਗੱਲ ਟਿਕਾ ਕੇ ਸਮਝਾਈ ਸਾਧ ਸੰਗਤ ਸਾਨੂੰ ਹੈ ਸਾਰਿਆਂ ਨੂੰ। ਉਹਨਾਂ ਕਿਹਾ, ਮੈਂ ਗੁਣ

ਬਾਬਾ ਜੀ ਕਹਿੰਦੇ ਨੇ ਅਸਲ ਵਿੱਚ ਤੇਰੀਆਂ ਇਹ ਗੱਲਾਂ ਵੀ ਬਾਦ ਨੇ, ਵਿਅਰਥ ਨੇ, ਵਿਕਾਰ ਨੇ, ਇਹਨਾਂ ਦਾ ਕੋਈ ਮਤਲਬ ਨਹੀਂ। ਇਹ ਗੱਲਾਂ ਵੀ ਉੱਤਮ ਹੋ ਸਕਦੀਆਂ ਨੇ ਕਦੋਂ? ਬਾਬਾ ਜੀ ਕਹਿੰਦੇ ਜਬ ਲੱਗ ਹਿਰਦੈ ਨਾ ਆਵੈ ਯਾਦ। ਜੇ ਹਿਰਦੇ ਵਿੱਚ ਰੱਬ ਨਹੀਂ ਤੇ ਖਾਣ ਦੀ ਗੱਲ ਵੀ ਗਲਤ ਹੈ, ਪੀਣ ਦੀ ਗੱਲ ਵੀ ਗਲਤ ਹੈ। ਜੇ ਤੁਹਾਨੂੰ ਰੱਬ ਚੇਤੇ ਹੈ ਤੇ ਫਿਰ ਖਾਣਾ ਪੀਣਾ ਪਵਿੱਤਰ ਹੈ, ਫਿਰ ਸਾਰਾ ਕੁਝ ਪਵਿੱਤਰ ਹੈ। ਜੇ ਰੱਬ ਯਾਦ ਨਹੀਂ, ਨਾਮ ਬਿਨਾਂ ਜੋ ਪੈਰੇ ਖਾਹੇ ਜਿਉਂ ਕੂਕਰ ਜੂਠਣ ਮੈਂ ਪਾਹੇ। ਜੇ ਵਾਹਿਗੁਰੂ ਦਾ ਨਾਮ, ਗੁਰੂ ਦੀ ਵਿਚਾਰ ਨਹੀਂ ਹੈਗੀ ਤੇ ਸਾਰਾ ਕੁਝ ਇੱਦਾਂ ਹੈ ਜਿਵੇਂ ਕੁੱਤੇ ਨੇ ਜੂਠ ਵਿੱਚ ਮੂੰਹ ਮਾਰਿਆ ਹੋਵੇ। ਤੂੰ ਸਾਰਾ ਕੁਝ ਵਿਕਾਰ, ਖਾਣਾ ਪੀਣਾ ਹੱਸਣਾ ਬਾਦ, ਜਬ ਲੱਗ ਹਿਰਦੈ ਨਾ ਆਵੈ ਯਾਦ। ਜੇ ਤੈਨੂੰ ਗੁਰੂ ਦੇ ਗੁਣ ਚੇਤੇ ਨਹੀਂ, ਕਾਹਦਾ ਤੇਰਾ ਖਾਣਾ, ਕਾਹਦਾ ਤੇਰਾ ਪੀਣਾ, ਸਭ ਵਿਅਰਥ ਹੈ, ਸਭ ਫੋਕਟ ਹੈ। ਇਹਨੂੰ ਹੀ ਬਾਬਾ ਜੀ ਨੇ ਬਾਣੀ ਵਿੱਚ ਪਤਾ ਕਿਵੇਂ ਆਖਿਆ ਸੀ, ਆਖਿਆ ਸੋ ਜੀਵਿਆ ਜਿਸ ਮਨ ਵਸਿਆ ਸੋਹੇ ਨਾਨਕ ਕਵਰ ਨਾ ਜੀਵੈ, ਜੇ ਜੀਵੈ ਪਤ ਲੱਥੀ ਜਾਏ। ਸਭ ਹਰਾਮ, ਜੋ ਤੂੰ ਕੁਝ ਖਾਧਾ ਹੈ ਨਾ, ਸਾਰਾ ਕੁਝ ਹਰਾਮ ਹੈ ਭਾਈ, ਜੇ ਤੈਨੂੰ ਦੇਣ ਵਾਲਾ ਪਰਮੇਸ਼ਰ ਨਹੀਂ ਚੇਤੇ। ਜਿਹਨੇ ਤੈਨੂੰ ਸਾਰਾ ਕੁਝ, ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜੇ ਤੈਨੂੰ ਉਹ ਚੇਤੇ ਨਹੀਂ ਨਾ, ਤੇ ਸਾਰਾ ਕੁਝ ਵਿਅਰਥ ਹੈ। ਖਾਣਾ ਪੀਣਾ ਹੱਸਣਾ ਬਾਦ, ਤੇਰਾ ਹੱਸਣ ਦਾ ਵੀ ਕੋਈ ਲਾਭ ਨਹੀਂ, ਉਹ ਵੀ ਵਿਕਾਰ ਹੀ ਹੈ, ਉਹ ਵੀ ਵਿਅਰਥ ਹੀ ਹੈ। ਜਬ ਲੱਗ ਹਿਰਦੈ ਨਾ ਆਵੈ ਯਾਦ, ਜੇ ਤੈਨੂੰ ਹਿਰਦੇ ਵਿੱਚ ਉਹ ਰੱਬ ਚੇਤੇ ਨਹੀਂ ਆ ਰਿਹਾ। ਖਸਮ ਵਿਸਾਰ ਕੀਏ ਰਸ ਭੋਗ, ਬਾਬਾ ਜੀ ਕਹਿੰਦੇ ਖਸਮ ਨੂੰ ਵਿਸਾਰ ਕੇ। ਇੱਕ ਬਚਨ ਤੁਸੀਂ ਹੋਰ ਪੜ੍ਹ ਦਿਓ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਹੁਣ ਇਹਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ ਵੈਸੇ। ਇੱਕ ਤੇ ਹੈ ਵੀ ਖਾਣਾ ਪੀਣਾ ਹੱਸਣਾ ਸੌਣਾ, ਖਾਣਾ ਪੀਣਾ ਹੱਸਣਾ ਤੇ ਫਿਰ ਸੌਣਾ। ਬਾਬਾ ਜੀ ਕਹਿੰਦੇ ਵਿਸਰ ਗਿਆ, ਤੈਨੂੰ ਰੱਬ ਵਿਸਰ ਗਿਆ, ਹੈ ਮਰਨਾ, ਹੁਣ ਤੂੰ ਮਰਨਾ ਹੀ, ਤੂੰ ਇਹਨਾਂ ਭੋਗਾਂ ਵਿੱਚ ਮਰਨਾ ਹੀ, ਹੁਣ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ, ਭੋਗ ਭੋਗ ਕੇ ਭਸਮੜ ਹੋ ਜਾਣਾ ਤੂੰ। ਖਾਣਾ ਪੀਣਾ ਹੱਸਣਾ ਸੌਣਾ ਇਹ ਤੂੰ ਚੀਜ਼ਾਂ ਕਰ ਰਿਹਾ, ਤੈਨੂੰ ਕਿਉਂਕਿ ਵਿਸਰ ਗਿਆ ਹੈ, ਤੈਨੂੰ ਪਰਮੇਸ਼ਰ ਵਿਸਰ ਗਿਆ ਹੈ, ਇਸ ਕਰਕੇ ਮਰਨਾ ਤੈ ਹੀ ਹੁਣ। ਆਖਾਂ ਜੀਵਾਂ ਵਿਸਰੈ ਮਰ ਜਾਊ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਆਖਿਆ ਖਸਮ ਵਿਸਾਰ ਖੁਆਰੀ ਕੀ ਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਆਖਿਆ ਹੁਣ ਨੀ ਤੂੰ ਰਹਿਣਾ, ਤੇਰਾ ਜੀਵਨ ਤ੍ਰਿਗ ਹੋ ਗਿਆ, ਲਾਣਤ ਯੋਗ ਹੋ ਗਿਆ। ਤੋ ਤ੍ਰਿਗ ਦੇ ਵਿਦਵਾਨਾਂ ਨੇ ਅਰਥ ਕਰਤੇ ਨੇ ਜੀ, 100 ਵਾਰ ਕਿਸੇ ਨੂੰ ਫਿਟੇ ਮੂੰਹ ਕਹੋ ਤੇ ਇੱਕ ਤ੍ਰਿਗ ਬਣਦੀ, ਕਿਸੇ ਦਾ ਮੂੰਹ ਫਟਕਾਰਿਆ ਜਾਵੇ ਨਾ ਉਹਨੂੰ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ, ਤੂੰ ਖਸਮ ਨੂੰ ਵਿਸਾਰ ਦਿੱਤਾ ਹੈ। ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ,

ਮਨ ਮਾਹੇ ਉਹਨੂੰ ਮਨ ਵਿੱਚ ਰੱਖਣਾ, ਉਹਨੂੰ ਟਿਕਾ। ਖਾਣਾ ਪੀਣਾ ਹੱਸਣਾ ਬਾਦ ਜਬ ਲੱਗ ਹਿਰਦੈ ਨਾ ਆਵੇ ਯਾਦ। ਅਗਲੀ ਪੰਕਤੀ, ਮਨ ਕੀ ਮਤ, ਮਨ ਦੀ ਮਤ ਦੇ ਵਿੱਚ, ਇਹਨੂੰ ਮਨਮਤ ਕਹਿੰਦੇ ਨੇ। ਮਨ ਕੀ ਮਤ ਮਤਾਗਲ ਮਤਾ, ਮਤਾਗਲ ਦਰਤ ਦਾ ਹਾਥੀ ਮਸਤ ਹੋਇਆ ਫਿਰਦਾ ਆਪਣੇ ਮਨ ਦੀ ਮਤ ਵਿੱਚ, ਅਥਰਾ ਹਾਥੀ ਮਨ ਹੰਕਾਰੀ ਹੋ ਕੇ ਆਪਣੇ ਹੀ ਮਨ ਦੀ ਮਤ ਵਿੱਚ ਮਸਤ ਹੋਇਆ ਫਿਰਦਾ। ਜੋ ਕਿਛ ਬੋਲੀਏ, ਹੁਣ ਤੂੰ ਜੋ ਕੁਝ ਬੋਲਦਾ ਹੈ ਨਾ, ਸਭ ਖਤੋ ਖਤਾ ਤੇ ਸਭ ਵਿਅਰਥ ਹੈ, ਖਤਾ ਹੀ ਹੈ, ਭੁੱਲ ਹੀ ਭੁੱਲ ਹੈ। ਮਨ ਦੀ ਮਤ ਵਿੱਚ ਵਿਅਸਤ ਹੋ ਕੇ ਹੰਕਾਰ ਰੂਪੀ ਮੇਰਾ ਮਨ ਜਿਹੜਾ ਹਾਥੀ ਬਣ ਕੇ ਜੋ ਬੋਲਦਾ ਨਾ ਜੀ, ਭਾਵੇਂ ਉਹ ਰੱਬ ਦਾ ਨਾਂ ਹੀ ਕਿਉਂ ਨਾ ਲੈਂਦਾ ਹੋਵੇ, ਬਾਬਾ ਜੀ ਕਹਿੰਦੇ ਸਭ ਭੁੱਲਾਂ ਹੀ ਨੇ, ਸਭ ਭੁੱਲਾਂ ਨੇ ਜੋ ਵੀ ਕਰਦਾ ਹੋਵੇ। ਮਨ ਕੀ ਮਤ ਮਤਾਗਲ, ਮਤਾਗਲ ਦਾ ਅਰਥ ਕੀਤਾ ਜੀ ਹਾਥੀ, ਮਤਾ ਮਤਾ ਦਾ ਮਤਲਬ ਕਹਿੰਦਾ ਮਸਤ। ਜੋ ਕਿਛ ਬੋਲੀਏ, ਮਹਾਰਾਜ ਬਾਬਾ ਨਾਨਕ ਜੀ ਕਹਿੰਦੇ ਨੇ ਜੋ ਵੀ ਕੁਝ ਮੈਂ ਬੋਲ ਰਿਹਾ ਨਾ, ਸਭ ਖਤੋ ਖਤਾ ਸਭ ਭੁੱਲਾਂ ਹੀ ਨੇ। ਕਿਆ ਮੂੰਹ ਲੈ ਕੀ ਚੈ ਅਰਦਾਸ, ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਆਵਾਂ, ਕਿਹੜਾ ਮੂੰਹ ਲੈ ਕੇ, ਮੈਂ ਕੀਤਾ ਨਾ ਜਾਤਾ ਹਰਾਮ।

ਖਾਸ ਬਾਬਾ ਜੀ ਕਹਿੰਦੇ ਨੇ ਸਾਖੀ ਦਾ ਅਰਥ ਹੁੰਦਾ ਜੀ ਗਵਾਹ। ਆਖਿਆ ਹੇ ਵਾਹਿਗੁਰੂ ਤੂੰ ਗਵਾਹ ਹੈ ਕਿ ਮੈਂ ਕਿੰਨੇ ਪਾਪ ਕਰ ਰਿਹਾ ਕਿੰਨੇ ਪੁੰਨ।

ਆ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਤਬਦੀਲੀ ਬਖਸ਼, ਮੇਰੀ ਅਰਦਾਸ ਹੈ। ਹਮ ਮੈਲ ਭਰੇ ਦੁਚਾਰੀਆ, ਮੈਂ ਸਵੇਰੇ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਦਿਆਂ ਗੁਰੂ ਰਾਮਦਾਸ ਸਾਹਿਬ ਦਾ ਇਹ ਸ਼ਬਦ ਵਿਚਾਰਿਆ ਸੀ, ਹਮ ਮੈਲ ਭਰੇ ਦੁਚਾਰੀਆ ਹਰ ਰਾਖੋ ਅੰਗੀ ਅੰਗ। ਤੇ ਸਾਧ ਸੰਗਤ ਮੈਂ ਅਰਜ਼ੀ ਕੀਤੀ ਸੀ ਵੀ ਜਿਵੇਂ ਨਾ ਇੱਕ ਬੱਚਾ ਲਿਬੜਿਆ ਹੋਵੇ ਤੇ ਮਾਂ ਉਹਨੂੰ ਭੱਜ ਕੇ ਗੋਦੀ ਵਿੱਚ ਚੁੱਕ ਲੈਂਦੀ, ਮਾਂ ਦੀ ਬੇਅਦਬੀ ਥੋੜਾ ਹੋ ਜਾਂਦੀ ਉਹਦੇ ਨਾਲ ਜੇ ਬੱਚਾ ਲਿਬੜਿਆ ਤੇ। ਮਾਂ ਤੇ ਬੱਚੇ ਦੀ ਸੰਭਾਲ ਕਰਦੀ ਆ, ਮਾਂ ਬੱਚੇ ਦੀ ਕੀ ਕਰਦੀ, ਸੰਭਾਲ ਕਰਦੀ। ਕਦੀ ਕੋਈ ਮਾਂ ਐਸੀ ਹੈ ਦੁਨੀਆ ਉੱਤੇ ਜਿਹਦੇ ਬੱਚੇ ਨੇ ਜਿਹਦੇ ਪੁੱਤ ਨੇ ਉਹਦੀ ਗੋਦੀ ਵਿੱਚ ਜੇ ਪੋਟੀ ਵੀ ਕਰ ਦਿੱਤੀ ਹੋਵੇ ਨਾ ਤੇ ਤਾਂ ਵੀ ਉਹਦੇ ਚਪੇੜਾ ਨਹੀਂ ਮਾਰਦੀ ਉਹ। ਬੱਚੇ ਕੋਲ ਭੁੱਲਾਂ ਹੁੰਦੀਆਂ ਨੇ, ਇਹ ਭੁੱਲ ਵੀ ਨਹੀਂ ਹੁੰਦੀ, ਇੱਕ ਭੁੱਲ ਸ਼ਬਦ ਵੀ ਤੇ ਅਜੇ ਹੁੰਦਾ ਵੀ ਜੇ ਬੱਚੇ ਉਹ ਤਾਂ ਹੈ ਇਨੋਸੈਂਟ, ਉਹਨੂੰ ਪਤਾ ਹੀ ਕੁਝ ਨਹੀਂ, ਉਹਨੂੰ ਥੋੜਾ ਪਤਾ ਵੀ ਇਹ ਕੀ ਹੈ, ਪ੍ਰੋਸੈਸ ਹੈ ਨਾ ਕੁਦਰਤ ਦੀ ਕਿਰਿਆ ਇਹ ਚੱਲ ਰਹੀ ਹੈ ਉਹਦੀ। ਫਿਰ ਵੀ ਮਾਂ ਉਹਨੂੰ ਧੋਂਦੀ ਹੈ ਸਵਾਰਦੀ ਹੈ। ਤੇ ਗੁਰੂ ਰਾਮਦਾਸ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਰੱਬ ਜੀ ਅਸੀਂ ਵੀ ਮੈਲ ਦੇ ਭਰੇ ਪਏ ਹਾਂ, ਗੰਦਗੀ ਦੇ ਭਰੇ ਪਏ ਹਾਂ। ਹੁਣ ਆਪਣੇ ਕੋਲ ਵੈਸੇ ਮਨੁੱਖੀ ਨੇਚਰ ਹੈ, ਤੁਹਾਡੇ ਕੋਲ ਕੋਈ ਬੰਦਾ ਆਵੇ ਗੰਦਗੀ ਨਾਲ ਭਰਿਆ ਹੋਵੇ, ਆਪਾਂ ਉਹਦੇ ਨਾਲ ਹੱਥ ਨਹੀਂ ਮਿਲਾਵਾਂਗੇ, ਭਾਵੇਂ ਮਿਹਨਤ ਕਰਕੇ ਆਇਆ ਹੋਵੇ, ਆਪਾਂ ਕਹਾਂਗੇ ਛੱਡੋ ਮੁਸ਼ਕ ਆਉਣ ਡਿਆ ਲਿਬੜਿਆ। ਤੇ ਜੇ ਗੁਰੂ ਕੋਲ ਆਵੋਗੇ ਮੈਲ ਭਰੀ ਹੋਵੇਗੀ, ਗੁਰੂ ਆਖੇਗਾ ਆ ਜਾ ਆ ਗਿਆ ਨਾ, ਸਾਫ ਕਰਨਾ ਮੇਰਾ ਫਰਜ਼ ਹੈ, ਆਉਣਾ ਤੇਰਾ ਫਰਜ਼ ਹੈ। ਤੇ ਗੁਰੂ ਰਾਮਦਾਸ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਹਮ ਮੈਲ ਭਰੇ ਆਖਿਆ ਦੁਚਾਰ ਨਾ, ਦੁਸ਼ਕਰਮੀ ਆ ਮੰਦੇ ਕਰਮਾਂ ਵਾਲੇ ਆ, ਪਰ ਅਰਦਾਸ ਗੁਰੂ ਰਾਮਦਾਸ ਸਾਹਿਬ ਫਿਰ ਵੀ ਕੀ ਕਰਦੇ ਨੇ, ਰਾਖੋ ਅੰਗੀ, ਅੰਗੀ ਦਾ ਮਤਲਬ ਅੰਗ ਆਪਣੇ ਸਰੀਰ ਨਾਲ ਲਾ ਕੇ ਰੱਖੋ, ਹਰ ਰਾਖੋ ਅੰਗੀ ਅੰਗ। ਇੱਥੇ ਵੀ ਮਹਾਰਾਜ ਨੇ ਇਹੋ ਗੱਲ ਆਖੀ, ਆਖਿਆ ਜੈਸਾ ਤੂੰ ਕਰੇ, ਮੈਂ ਤੇ ਆਪਣੇ ਬਾਰੇ ਦੱਸ ਦਿੱਤਾ ਵੀ ਮੇਰੇ ਕੋਲ ਤੇ ਗੱਲਾਂ ਹੀ ਨੇ, ਮੇਰੇ ਕੋਲ ਸਿਰਫ ਗੱਲਾਂ ਨੇ, ਮੇਰੇ ਵਿੱਚ ਆ ਔਗਣ ਹੀ ਔਗਣ ਨੇ, ਮੈਂ ਤੇ ਆਪਣੇ ਬਾਰੇ ਦੱਸ ਦਿੱਤਾ, ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ। ਜੈਸਾ ਤੂੰ ਕਰੈ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ, ਜੇ ਹੀ ਤੂੰ ਮਤ ਦੇ, ਜਿੱਦਾਂ ਦੀ ਤੂੰ ਮੈਨੂੰ ਮਤ ਦੇਵੇਂਗਾ, ਤੇ ਹੀ ਕੋ ਪਾਵੈ, ਉਹੋ ਜੀ ਪ੍ਰਾਪਤ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਤੇ ਉਹਨਾਂ ਦੇ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਣ ਦੇ ਮਨੋਹਰ ਕੀਰਤਨ ਸਰਮ ਕਰਾਏ ਨੇ, ਸਤਿਗੁਰ ਦੇ ਹੱਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਵਰਿੰਦਰ ਸਿੰਘ ਵਾਰਸ ਦਾ ਢਾਡੀ ਜਥਾ ਢਾਡੀ ਵਾਰਾਂ ਤੇ ਆਸਰਮ ਗਣਗੇ, ਉਸ ਤੋਂ ਉਪਰੰਤ ਅੱਜ ਬੀਬੀਆਂ ਦਾ ਸਤਸੰਗ ਹੈ। ਸੋ ਸ਼ਾਮਾਂ ਦੇ ਦੀਵਾਨ 4 ਵਜੇ ਆਰੰਭ ਹੁੰਦੇ ਨੇ, 4 ਤੋਂ ਲੈ ਕੇ ਤੇ 5 ਵਜੇ ਤੱਕ ਸੋਦਰ ਦੀ ਚੌਂਕੀ, ਉਸ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ, ਉਪਰੰਤ 8:30 ਵਜੇ ਤੱਕ ਦੀਵਾਨ ਸ਼ਾਮ ਦੇ ਛੱਜਦੇ ਨੇ। ਸਵੇਰ ਦਾ ਦੀਵਾਨ ਅੰਮ੍ਰਿਤ ਵੇਲੇ ਤੋਂ ਲੈ ਕੇ ਤਕਰੀਬਨ 12-1 ਵਜੇ ਤੱਕ ਸਜਦਾ। ਸੋ ਆਪ ਹਾਜ਼ਰੀਆਂ ਲੱਗ ਕੇ ਪ੍ਰਾਪਤ ਕਰਿਆ ਕਰੋ ਜੀ। ਸੋ ਆਓ ਹੁਣ ਸਰਵਨ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ। ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀਮਨ ਗਾਰੇ। ਪਸ਼ ਪਸ਼ੂ ਨਗ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਭੁਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਪਰਮ ਪੂਜੀ ਪਾਦ ਵਾਲੀਏ ਕੁਲ ਆਲਮ, ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ, ਰਾਜਾ ਨਰਾਜ ਪਾਣਾਨ ਭਾਨ, ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਹਜ਼ੂਰੀ ਅੰਦਰ ਜੁੜ ਮਿਰ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਆਓ। ਵਡਭਾਗੇ ਹਾਂ ਜੋ ਸਮੇਂ ਵਿੱਚੋਂ ਸਮਾਂ ਕੱਢ ਆਪ ਗਾਹੇ ਬਗਾਹੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਤੋ ਗੁਰੂ ਸਵਾਰਿਆਂ ਦੇ ਪਾਸੋਂ ਆਪ ਜੀ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ। ਢਾਡੀ ਕਲਾ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਦੇ ਸਨਮੁੱਖ ਗੁਰ ਇਤਿਹਾਸ ਵਿੱਚੋਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰਨ ਦੇ ਮਹਾਂਵਾਕਾਂ ਮੁਤਾਬਕ ਇਤਿਹਾਸ ਦੀ ਕੋਈ ਬਾਤ ਕੋਈ ਝਾਤ ਆਪ ਜੀ ਦੇ ਨਾਲ ਪਾ ਸਕੀ ਹੈ। ਔਰ ਅਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਆਪ ਜਿੰਨੇ ਵੀ ਗੁਰੂ ਸਵਾਰੇ ਜੁੜਮਿਲ ਬੈਠੇ ਹੋ, ਇੰਟਰਨੈਟ ਟੀਵੀ ਮੀਡੀਆ ਆਦਿਕ ਸਾਧਨਾਂ ਦੇ ਰਾਹੀਂ ਆਪਣੇ ਘਰਾਂ ਵਿੱਚ ਜਾਂ ਕਾਰੋਬਾਰੀ ਰੁਝੇਵਿਆਂ 'ਚ ਰੁੱਝੀਆਂ ਹੋਈਆਂ ਵੀ ਜੋ ਸੰਗਤਾਂ ਇਸ ਪ੍ਰੋਗਰਾਮ ਨਾਲ ਜੁੜੀਆਂ ਹੋਈਆਂ ਨੇ, ਇੱਕ ਵਾਰ ਕਰੀਏ ਮਨੋਬਿਰਤੀਆਂ ਨੂੰ ਇਕਾਗਰਤ, ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਤਰੀਏ ਧਿਆਨ। ਔਰ ਸਾਰੀ ਸੰਗਤ ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਵਾਰਿਆਂ ਦੇ ਸਤਿਕਾਰਯੋਗ ਕੀਰਤਨੀ ਜਥੇ ਪਾਸੋਂ ਆਪ ਜੀ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਮਨੋਰ ਕੀਰਤਨ ਸਰਵਣ ਕਰ ਰਹੇ ਸੀ। ਪਿਛਲੇ ਦਿਨਾਂ ਤੋਂ ਆਪਾਂ ਇਤਿਹਾਸ ਦਾ ਇੱਕ ਪੱਖ ਆਪ ਸੰਗਤਾਂ ਦੇ ਸਨਮੁੱਖ ਆਪ ਜੀ ਦੇ ਸਨਮੁੱਖ ਕਹਿਣ ਦਾ ਯਤਨ ਕੀਤਾ। ਆਓ, ਕਿਉਂਕਿ ਆਉਣ ਵਾਲਾ ਸਮਾਂ ਜਿੰਨਾ ਕੁ ਸਮਾਂ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਸਬੱਬ ਬਣਦਾ ਹੈ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ, ਮੈਂ ਚਾਹੁੰਦਾ ਹਾਂ ਕਿ ਲੜੀਵਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੀਵਨ ਯਾਤਰਾਵਾਂ ਦੇ ਵਿੱਚੋਂ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਜਾਏ। ਤੋ ਆਪ ਸੰਗਤਾਂ ਨੂੰ ਮੈਂ ਸਿੱਧਾ ਲੈ ਚੱਲਣਾ ਚਾਹੁੰਦਾ ਹਾਂ ਉਸ ਮੁਬਾਰਕ ਸਥਾਨ ਤੇ, ਉਸ ਮੁਬਾਰਕ ਧਰਤੀ ਤੇ ਜਿੱਥੇ ਜੀਵਨ ਦਾ ਇੱਕ ਲੰਬੇਰਾ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਤੀਤ ਕੀਤਾ। ਜਿੱਥੇ ਰਹਿੰਦਿਆਂ ਹੋਇਆਂ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਗਤ ਦਾ ਕਲਿਆਣ ਕਰਨ ਦਾ ਫੈਸਲਾ ਕੀਤਾ, ਔਰ ਭਾਈ ਮਰਦਾਨੇ ਨੂੰ ਨਾਲ ਲੈ ਕੇ ਸਾਹਿਬ ਸੱਚੇ ਪਾਤਸ਼ਾਹ ਜਿੱਥੋਂ ਨਿਕਲਦੇ ਨੇ ਉਹ ਧਰਤੀ ਸੁਲਤਾਨਪੁਰ ਲੋਧੀ ਦੀ, ਧਿਆਨ ਰੱਖਿਓ, ਉਹ ਧਰਤ ਹੈ ਜਿੱਥੇ ਆਪਣੇ ਹੱਥੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਕਾਇਦਾ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਵੀ ਬਣੇ। ਵੈਸੇ ਅੱਜ ਜਦੋਂ ਕਦੇ ਤੁਹਾਡਾ ਸਬੱਬ ਬਣਦਾ ਹੈ, ਤੁਸੀਂ ਜਾਓ ਕਦੇ ਸੁਲਤਾਨਪੁਰ ਲੋਧੀ ਦਰਸ਼ਨ ਦੀਦਾਰੇ ਕਰਨ ਵਾਸਤੇ, ਅਸਥਾਨ ਬਣਿਆ ਹੋਇਆ ਗੁਰਦੁਆਰਾ ਹੱਟ ਸਾਹਿਬ, ਸੰਗਤਾਂ ਦਰਸ਼ਨ ਕਰਦੀਆਂ ਨੇ, ਕਿਉਂਕਿ ਉਹ ਵੈਸੇ ਤੇ ਉਹ ਧਰਤੀ ਦਾ ਚੱਪਾ ਚੱਪਾ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੂਹ ਪ੍ਰਾਪਤ ਹੈ, ਲੰਬਾ ਸਮਾਂ ਉੱਥੇ ਹਜ਼ੂਰ ਰਹੇ ਨੇ। ਔਰ ਗੁਰਦੁਆਰਾ ਹੈ ਗੁਰੂ ਕਾ ਬਾਗ, ਉਹ ਮੁਬਾਰਕ ਸਥਾਨ ਜਿਹੜਾ ਘਰ ਸੀ ਭਾਈਆ ਜੈ ਰਾਮ ਜੀ ਔਰ ਬੇਬੇ ਨਾਨਕੀ ਦਾ, ਜਿੱਥੇ ਉਹਨਾਂ ਦੇ ਪਾਸ ਰਹੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਦੋ ਘਰ ਸਨ ਸੁਲਤਾਨਪੁਰ ਲੋਧੀ ਦੇ ਵਿੱਚ ਭਾਈਆ ਜੈ ਰਾਮ ਜੀ ਹੋਰਾਂ ਦੇ। ਤੋ ਇੱਕ ਮੁਬਾਰਕ ਸਥਾਨ ਹੈ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਉਹਨਾਂ ਦਾ ਜਨਮ ਹੁੰਦਾ, ਉੱਥੇ ਲੰਬਾ ਸਮਾਂ ਰੁਕੇ ਹਜ਼ੂਰ। ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਇਹ ਕਰਨ ਲੱਗਾ ਸਾਂ ਕਿ ਨਵਾਬ ਦੌਲਤ ਖਾਂ ਲੋਧੀ ਉਸ ਵੇਲੇ ਸੁਲਤਾਨਪੁਰ ਲੋਧੀ ਪਰਗਣੇ ਦਾ ਮਾਲਕ ਸੀ, ਲੋਧੀਆਂ ਦਾ ਰਾਜ ਸੀ ਉਸ ਵੇਲੇ, ਸਿਕੰਦਰ ਲੋਧੀ ਬਾਦਸ਼ਾਹ ਸੀ ਉਸ ਵੇਲੇ ਦਿੱਲੀ ਦਾ, ਮੁਗਲ ਹਾਲੇ ਆਏ ਨਹੀਂ ਸਨ ਹਿੰਦੁਸਤਾਨ ਵਿੱਚ, ਬਾਬਰ ਹੱਥ ਪੈਰ ਮਾਰ ਤਾਂ ਰਿਹਾ ਸੀ ਪਰ ਹਾਲੇ ਉਹਨੂੰ ਸੰਪੂਰਨ ਸਫਲਤਾ ਪ੍ਰਾਪਤ ਨਹੀਂ ਸੀ ਹੋ ਸਕੀ। ਤੋ ਸਿਕੰਦਰ ਲੋਧੀ ਦੇ ਮਾਤਹਿਤ ਕੁਝ ਪਰਗਣੇ ਸਨ ਜਿਹੜੇ ਬਣਾ ਦਿੱਤੇ ਗਏ ਸਨ, ਉਹਨਾਂ ਪਰਗਣਿਆਂ ਵਿੱਚੋਂ ਜਦੋਂ ਆਪਾਂ ਵੇਹਨੇ ਹਾਂ ਵੀ ਪਰਗਣਾ ਮੁਲਤਾਨ, ਇੱਧਰੋਂ ਪਰਗਣਾ ਸੁਲਤਾਨਪੁਰ ਲੋਧੀ, ਪਰਗਣਾ ਸਰਹੰਦ ਸੀ। ਤੋ ਜਿਹੜਾ ਸੁਲਤਾਨਪੁਰ ਲੋਧੀ ਦਾ ਪਰਗਣਾ ਸੀ, ਉਸ ਪਰਗਣੇ ਦਾ ਪਰਗਣੇਦਾਰ ਸੀ ਨਵਾਬ ਦੌਲਤ ਖਾਂ ਲੋਧੀ। ਨਵਾਬ ਦੌਲਤ ਖਾਂ ਲੋਧੀ
ਉਹਦੇ ਮਾਤਹਿਤ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਖਾਨੇ ਦੇ ਮੋਦੀ ਬਣੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਮੈਂ ਬੇਨਤੀ ਇਹ ਕਰਨ ਲੱਗਾ ਸਾਂ ਵੀ ਕਈ ਵਾਰੀ ਜਦੋਂ ਆਪਾਂ ਉਹਨਾਂ ਅਸਥਾਨਾਂ ਦੀ ਜ਼ਿਆਰਤ ਕਰਦੇ ਹਾਂ, ਕਿਉਂਕਿ ਬੇਸਿਕਲੀ ਮੇਰਾ ਆਪਣਾ ਸ਼ਹਿਰ ਹੈ ਉਹ, ਬਹੁਤ ਵਾਰ ਆਉਣ ਜਾਣ ਦਾ ਸਬੱਬ ਬਣਦਾ ਹੈ ਤੇ ਦੁਆਬੇ ਦਾ ਮੁੱਖ ਕੇਂਦਰ ਵੀ ਉਹ ਕੇਂਦਰੀ ਸਥਾਨ ਮੰਨਿਆ ਜਾਂਦਾ ਸੁਲਤਾਨਪੁਰ ਲੋਧੀ ਨੂੰ। ਸੁਲਤਾਨਪੁਰ ਲੋਧੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਬੇਰ ਸਾਹਿਬ ਬਾਬੇ ਕੀ ਬੇਰ, ਦਰਸ਼ਨ ਕੀਤੇ ਹੋਣਗੇ ਤੁਸੀਂ, ਉਹ ਦੁਆਬੇ ਦੇ ਵਿੱਚ ਕੇਂਦਰੀ ਸਥਾਨ ਮੰਨਿਆ ਜਾਂਦਾ। ਬੜੀ ਬੜੀ ਦੂਰ ਤੋਂ ਸੰਗਤਾਂ ਦਰਸ਼ਨ ਦੀਦਾਰਿਆਂ ਵਾਸਤੇ ਆਉਂਦੀਆਂ ਨੇ। ਉੱਥੋਂ ਹੋ ਕੇ ਜਦੋਂ ਗੁਰਦੁਆਰਾ ਹੱਟ ਸਾਹਿਬ ਜਾਂਦੀਆਂ ਨੇ, ਹੱਟ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੀਆਂ ਨੇ, ਉੱਥੇ ਉਹਨਾਂ ਨੇ ਮੜ ਕੇ ਸ਼ੀਸ਼ੇ ਦੇ ਵਿੱਚ ਕੁਝ ਵੱਟੇ ਆਦਿਕ ਰੱਖੇ ਨੇ, ਉੱਤੇ ਲਿਖਿਆ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਸਤੇ ਮੁਬਾਰਕ ਦੀ ਸ਼ੋਅ ਪ੍ਰਾਪਤ ਹੈ ਇਹਨਾਂ ਵੱਟਿਆਂ ਨੂੰ। ਉਹਨਾਂ ਵੱਟਿਆਂ ਨੂੰ ਜਦੋਂ ਤੁਸੀਂ ਵੇਖਦੇ ਹੋ ਤੇ ਕਈ ਵਾਰੀ ਬੰਦਾ ਸੋਚਦਾ ਹੈ ਵੀ ਜਿਵੇਂ ਕੋਈ ਪਰਚੂਨ ਦਾ ਦੁਕਾਨਦਾਰ ਹੋਵੇ, ਛੋਟੇ ਛੋਟੇ, ਕੋਈ ਕਿਲੋ ਦਾ ਵੱਟਾ, ਕੋਈ ਡੇਢ ਕਿਲੋ ਦਾ, ਨਹੀਂ। ਧਿਆਨ ਰੱਖਿਓ, ਗੁਰੂ ਨਾਨਕ ਪਾਤਸ਼ਾਹ ਮੋਦੀ ਖਾਨੇ ਦੇ ਵਿੱਚ ਮੋਦੀ ਸਨ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਕਰ ਚਾਕਰ ਹੋਣਗੇ। ਜਦੋਂ ਆਪਾਂ ਭਾਰਤ ਦਾ ਪੁਰਾਤਨ ਪੱਖ ਵੇਹਨੇ ਆ, ਜਿਹੜਾ ਫਾਈਨੈਂਸ਼ੀਅਲ ਪੱਖ ਹੈ, ਜਿਹੜਾ ਸਰਕਾਰ ਦਾ ਜਦੋਂ ਅੱਜ ਤੁਸੀਂ ਇਨਕਮ ਟੈਕਸ ਦਿੰਦੇ ਹੋ, ਵੇਖੋ ਤੁਸੀਂ ਜੋ ਵੀ ਕਮਾਈ ਕਰਦੇ ਹੋ, ਜੋ ਵੀ ਤੁਸੀਂ ਅਰਨ ਕਰਦੇ ਹੋ, ਉਹਦੇ ਵਿੱਚੋਂ ਤੁਸੀਂ ਟੈਕਸ ਪੇ ਕਰਦੇ ਹੋ ਉਸ ਸਮੇਂ ਦੀ ਸਰਕਾਰ ਨੂੰ। ਪਰ ਜਦੋਂ ਆਪਾਂ ਉਸ ਵੇਲੇ ਦਾ ਜਿਹੜੀ ਉਸ ਵੇਲੇ ਦੀ ਟੈਕਸ ਪ੍ਰਣਾਲੀ ਉਹਨੂੰ ਆਪਾਂ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਵਾਚਦੇ ਹਾਂ, ਜਦੋਂ ਉਹਨਾਂ ਸਮਿਆਂ ਦੇ ਵਿੱਚ ਜਿੰਨੀ ਟੈਕਸ ਦੀ ਉਗਰਾਹੀ ਹੁੰਦੀ ਸੀ ਉਹ ਜਿਣਸ ਵਿੱਚ ਹੋਇਆ ਕਰਦੀ ਸੀ। ਔਰ ਬਕਾਇਦਾ ਇਹ ਚੀਜ਼ਾਂ ਦੀਆਂ ਲਿਖਤਾਂ ਨੇ ਕਿ ਜਦੋਂ ਸਰਕਾਰ ਟੈਕਸ ਉਗਰਾਹਿਆ ਕਰਦੀ ਸੀ, ਮੰਨ ਲਓ ਕੋਈ ਫਸਲ ਬੀਜੀ ਹੈ, ਫਸਲ ਜਿਸ ਵੇਲੇ ਪੱਕਣ ਦੇ ਬਿਲਕੁਲ ਦਰਪੇਸ਼ ਹੈ, ਪੱਕਣ ਦੇ ਬਿਲਕੁਲ ਨਜ਼ਦੀਕ ਆ ਗਈ, ਜਿਹੜੇ ਸਰਕਾਰੀ ਅਹਿਲਕਾਰ ਸਨ ਖੜੀਆਂ ਖੜੋਤੀਆਂ ਫਸਲਾਂ ਦਾ ਮਾਪ ਕਰ ਲਿਆ ਕਰਦੇ ਸਨ। ਤਾਂ ਮੰਨ ਲਓ ਜਿਸ ਤਰ੍ਹਾਂ ਜਿਣਸ ਦਾ ਪੰਜਵਾਂ ਹਿੱਸਾ ਸਰਕਾਰ ਟੈਕਸ ਦੇ ਰੂਪ ਦੇ ਵਿੱਚ ਲੈਂਦੀ ਸੀ, ਤਾਂ ਇਸੇ ਤਰ੍ਹਾਂ ਖੜੇ ਖੜੋਤੇ ਖੇਤਾਂ ਦੇ ਵਿੱਚੋਂ ਪੰਜਵੇਂ ਹਿੱਸੇ ਦੀ ਜਿਹੜੀ ਫਸਲ ਸੀ ਉਹਨੂੰ ਮਾਪ ਲਿਆ ਜਾਂਦਾ ਸੀ, ਔਰ ਉਹਨੂੰ ਕੱਟ ਕੇ ਉਹ ਜਿਹੜਾ ਫਸਲ ਦਾ ਹਿੱਸਾ ਸੀ ਅਨਾਜ ਦੇ ਰੂਪ ਦੇ ਵਿੱਚ ਟੈਕਸ ਦੇ ਰੂਪ ਦੇ ਵਿੱਚ ਉਗਰਾ ਲਿਆ ਜਾਂਦਾ ਸੀ। ਤਾਂ ਖਿਆਲ ਕਰਿਓ ਜਰਾ, ਸਾਰੇ ਪਰਗਣੇ ਦਾ ਜਿੰਨਾ ਅਨਾਜ ਹੈ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਇਕੱਠਾ ਹੁੰਦਾ, ਕਲੈਕਟ ਹੁੰਦਾ, ਉਹ ਸੁਲਤਾਨਪੁਰ ਲੋਧੀ ਆਉਂਦਾ ਹੋਵੇਗਾ, ਔਰ ਉਸ ਮੋਦੀ ਖਾਨੇ ਵਿੱਚ ਆਉਂਦਾ ਹੋਵੇਗਾ। ਸੈਂਕੜਿਆਂ ਦੀ ਗਿਣਤੀ ਵਿੱਚ ਨੌਕਰ ਚਾਕਰ, ਫਿਰ ਤਨਖਾਹਾਂ ਵੀ ਕਈ ਵਾਰ ਜਿਣਸਾਂ ਦੇ ਰੂਪ 'ਚ ਦਿੱਤੀਆਂ ਜਾਂਦੀਆਂ ਸਨ। ਤਾਂ ਇਹ ਸਾਰਾ ਉਸ ਵੇਲੇ ਇਹ ਸਾਰਾ ਜੋ ਜ਼ਿੰਮਾ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਮੋਢਿਆਂ ਉੱਤੇ ਸੀ। ਪਰ ਗੁਰੂ ਪਿਆਰੀ ਸਾਧ ਸੰਗਤ, ਇੱਕ ਪੱਖ ਜਿਹੜਾ ਸੀ ਉਹਨਾਂ ਦਾ ਬਹੁਤ ਸਟਰੋਂਗ ਸੀ, ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦੀਆਂ, ਹਜ਼ੂਰ ਸੱਚੇ ਪਾਤਸ਼ਾਹ ਨੇ ਉੱਠਣਾ, ਇਸ਼ਨਾਨ ਪਾਣੀ ਕਰਨਾ ਵੇਈ ਨਦੀ ਦੇ ਵਿੱਚ, ਵੇਈ ਨਦੀ ਵਿੱਚ ਇਸ਼ਨਾਨ ਕਰਕੇ ਅਤੇ ਅਕਾਲ ਪੁਰਖ ਦੀ ਯਾਦ ਵਿੱਚ ਉਹਨਾਂ ਨੇ ਜੁੜ ਜਾਣਾ। ਤੋ ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਉੱਥੇ ਇੱਕ ਸ਼ਬਦ ਵਰਤੇ ਆ, ਬੜਾ ਬਾ ਕਮਾਲ। ਉਹ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਧਿਆਨ ਨਾਲ ਵੇਖਿਆ ਕਿ ਲੋਕਾਈ ਸੜ ਵੱਲ ਰਹੀ ਸੀ, ਲੋਕ ਲੁੱਟੇ ਜਾ ਰਹੇ ਸਨ, ਬੜੇ ਵੱਡੇ ਪੈਮਾਨੇ 'ਤੇ ਲੁੱਟ ਹੋ ਰਹੀ ਸੀ। ਲੁੱਟ ਕਈ ਰੂਪਾਂ ਵਿੱਚ ਹੋ ਰਹੀ ਸੀ, ਇੱਕ ਤਾਂ ਆਰਥਿਕਤਾ ਦੀ ਲੁੱਟ ਸੀ, ਜਿਵੇਂ ਆਪਾਂ ਪਿੱਛੇ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਾਇਆ, ਆਰਥਿਕਤਾ ਦੀ ਲੁੱਟ ਇਹੋ ਜਿਹੀ ਸੀ ਕਿ ਲੋਕਾਂ ਦੇ ਭੜੋਲਿਆਂ 'ਚੋਂ ਦਾਣੇ ਖਤਮ ਹੋ ਜਾਂਦੇ ਸੀ। ਵਿਸਾਖ ਆਉਣ ਤੋਂ ਲਗਭਗ 4-4, 5-5 ਮਹੀਨੇ ਪਹਿਲਾਂ ਕਈ ਵਾਰੀ ਮੁੜ ਕੇ ਅਨਾਜ ਨਾ ਲੱਭਣਾ, ਆਰਥਿਕ ਲੁੱਟ ਸੀ। ਦੂਜੀ ਸੀ ਧਾਰਮਿਕ ਲੁੱਟ, ਧਾਰਮਿਕ ਲੁੱਟ ਇਹੋ ਜਿਹੀ ਸੀ ਵੀ ਤਿੰਨ ਮੁੱਢਲੇ ਆਗੂ ਸਨ ਅਤੇ ਤਿੰਨਾਂ ਦਾ ਹੀ ਬੇੜਾ ਬੈਠਾ ਹੋਇਆ ਸੀ। ਇਹ ਮੇਰੇ ਸ਼ਬਦ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਨੇ। ਹਜ਼ੂਰ ਨੇ ਆਖਿਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਕਹਿੰਦੇ ਇਹਨਾਂ ਤਿੰਨਾਂ ਨੇ ਉਜਾੜੇ 'ਤੇ ਲੱਕ ਰੱਖਿਆ ਹੋਇਆ ਸੀ, ਟੱਕ ਬੰਨਿਆ ਹੋਇਆ ਸੀ ਇਹਨਾਂ ਨੇ। ਤੋ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਸੀ ਉਹ ਤੇ ਆਪ ਉਹਨਾਂ ਦਾ ਬੇੜਾ ਬੈਠਾ ਹੋਇਆ ਸੀ, ਇਹ ਸਾਰਾ ਕੁਝ ਵੇਖ ਰਹੇ ਸਨ। ਇੱਕ ਸ਼ਬਦ ਆ ਧਨਾਸਰੀ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਦਾ, ਹਜ਼ੂਰ ਕਹਿੰਦੇ, ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸੱਤ ਕਾ ਢੱਬ, ਥਨਸਟ ਜਗ ਭ੍ਰਿਸ਼ਟ ਹੋਏ। ਇੰਨਾ ਭ੍ਰਿਸ਼ਟਾਚਾਰ ਦਾ ਬੋਲਬਾਲਾ, ਥਨਸਟ ਜਗ ਭ੍ਰਿਸ਼ਟ ਹੋਏ, ਡੁੱਬਤਾ ਏ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ। ਧਾਰਮਿਕ ਲੋਕਾਂ ਦੀ ਗੱਲ ਕਰਦੇ, ਆਂਟ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਸ਼ ਨਾ ਸੂਝੈ ਇਹ ਪਦਮ ਅਲੋ। ਹਜ਼ੂਰ ਕਹਿੰਦੇ, ਖੱਤਰੀਆਂ ਤਾਂ ਧਰਮ ਛੋਡਿਆ, ਕਹਿੰਦੇ ਬੇੜਾ ਬਹਿ ਗਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਹੱਥ ਵਿੱਚ ਕੀ ਸੀ ਉਸ ਵੇਲੇ ਮੁਲਕ ਦੀ ਵਾਗਡੋਰ,
ਜਿਨ੍ਹਾਂ ਨੇ ਮੁਲਕ ਨੂੰ ਸੰਭਾਲਣਾ ਸੀ, ਰਾਜ ਪ੍ਰਬੰਧ ਚਲਾਉਣਾ ਸੀ, ਉਹਨਾਂ ਦੇ ਹਾਲਾਤ ਇਹ ਬਣ ਗਏ ਸੀ ਵੀ ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ। ਆਹ ਇੱਕ ਬਹੁਤ ਵੱਡੀ ਉਹਨਾਂ ਨੇ ਗੱਲ ਆਖੀ, ਮਲੇਸ਼ ਭਾਖਿਆ। ਕਹਿੰਦੇ ਸੱਚਾਈ ਇਹ ਸੀ ਵੀ ਘਰਾਂ ਵਿੱਚ ਹਿੰਦੂ ਜਿਹੜੇ ਸਨ ਉਹ ਮੁਸਲਮਾਨਾਂ ਨੂੰ ਆਉਂਦੇ ਸਨ ਵੀ ਇਹ ਮਲੇਸ਼ ਨੇ, ਮਲੇਸ਼ ਆਖਿਆ ਨਾ ਅਸਾਂ ਦੀ ਵਾਰ ਅੰਦਰ ਪੀ ਆ ਭਾਖਿਆ ਕਾ ਕੁੱਠਾ ਬੱਕਰਾ ਖਾਣਾ। ਤੋ ਕਹਿੰਦੇ ਵੀ ਬਾਹਰ ਤੇ ਕਹਿੰਦੇ ਸੀ ਮਲੇਸ਼, ਪਰ ਜਦੋਂ ਕਦੇ ਸਰਕਾਰੀ ਦਰਬਾਰੇ ਜਾਣਾ ਫਿਰ ਇੱਕ ਦੂਜੇ ਨੂੰ ਮੀਆਂ ਜੀ ਕਹਿ ਕੇ ਬੁਲਾਉਣਾ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਕਹਿੰਦੇ ਬੋਲੀ ਗਵਾਚ ਗਈ। ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ, ਸਮੇਂ ਨੂੰ ਤੱਕਿਆ, ਜਦੋਂ ਹਜ਼ੂਰ ਪਾਤਸ਼ਾਹ ਦਾ ਰੱਬੀ ਰਬਾਬੀ ਭਾਈ ਮਰਦਾਨਾ ਉਦੋਂ ਤੱਕ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਆ ਚੁੱਕਾ ਸੀ। ਇੱਕ ਦਿਨ ਬੈਠੇ ਅੰਮ੍ਰਿਤ ਵੇਲੇ ਦਾ ਸਮਾਂ, ਹਜ਼ੂਰ ਨੇ ਇਸ਼ਨਾਨ ਪਾਣੀ ਕੀਤਾ, ਅਕਾਲ ਪੁਰਖ ਦੀ ਯਾਦ ਵਿੱਚ ਜੁੜੇ, ਔਰ ਨਾਲ ਬੈਠਾ ਸਤਿਗੁਰਾਂ ਦਾ ਪਿਆਰਾ ਰਬਾਬੀ ਭਾਈ ਮਰਦਾਨਾ। ਉਹਨੂੰ ਆਂਦੇ ਆ, ਮਰਦਾਨਿਆ ਮੇਰੇ ਮਨ ਵਿੱਚ ਇੱਕ ਵਿਚਾਰ ਬਣ ਰਿਹਾ ਸੰਸਾਰ ਦੇ ਕਲਿਆਣ ਦਾ, ਔਰ ਉਹਦੇ ਵਿੱਚ ਤੇਰਾ ਵੀ ਹਿੱਸਾ ਪੈਣਾ। ਉਹਨੂੰ ਕੋਲ ਬਿਠਾ ਕੇ ਆਪਣੇ ਰੱਬੀ ਰਬਾਬੀ ਨੂੰ ਗੁਰੂ ਨਾਨਕ ਪਾਤਸ਼ਾਹ ਆਪਣੇ ਦਿਲ ਦਾ ਇੱਕ ਵਲਵਲਾ ਉਹਦੇ ਨਾਲ ਸਾਂਝਾ ਕਿਉਂ ਕਰ ਰਹੇ।

ਭਾਗੇ ਲੂਣਾ ਬਿਦਰਦਾ ਆਣ ਚੱਲੇ ਮਰਾਰੀ ਸੰਗ ਲੂਣਾ ਬਿਦਰਦਾ ਚੱਲ ਖਾਣ ਮਰਾਰੀ ਸਾਗੇ ਲੂਣਾ ਬਿਦਰਦਾ ਚੱਲ ਖਾਣ ਮਰਾਰੀ ਹਾਂ ਸਾਗੇ ਲੂਣਾ ਬਿਦਰਦਾ ਚੱਲ ਖਾਣ

ਦਾਰੀ ਸਰ ਕਰਨੀ ਆ ਸਿਦਕ ਨਾਲ ਸੁਰਮਾਏ ਦਾਰੀ ਸਰ ਕਰਨੀ ਆ ਸਿਦਕ ਨਾਲ ਸੁਰਮਾਏ ਦਾਰੀ ਹਾਂ ਸਰ ਕਰਨੀ ਆ ਸਿਦਕ ਨਾਲ।

ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਆਰੇ ਰਬਾਬੀ ਭਾਈ ਮਰਦਾਨੇ ਨੂੰ ਕੋਲ ਬਿਠਾ ਆਪਣੇ ਮਨ ਦਾ ਵਲਵਲਾ ਉਹਦੇ ਨਾਲ ਸਾਂਝਾ ਕਰ ਰਹੇ ਨੇ। ਉਹਨੂੰ ਆਖ ਰਹੇ ਨੇ, ਮੇਰਾ ਮਨ ਕਰਦਾ ਹੈ ਕਿ ਇਸ ਵੇਲੇ ਸੰਸਾਰ ਜਿਹੜਾ ਦੁੱਖਾਂ ਦੇ ਨਾਲ ਸੜ ਰਿਹਾ ਹੈ, ਲੋਕਾਈ ਸੜ ਰਹੀ ਹੈ, ਸੜ ਰਹੀ ਲੋਕਾਈ ਨੂੰ ਠੰਡ ਪਾਈ ਜਾ ਸਕੇ ਉਹਦੇ ਵਾਸਤੇ ਫੈਸਲਾ ਲੈਣਾ ਹੈ। ਧਿਆਨ ਰੱਖਿਓ, ਇੱਕ ਬੜਾ ਪ੍ਰਚਲਿਤ ਸ਼ਬਦ ਹੈ ਕਿ ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗਿਆਨ ਪ੍ਰਾਪਤ ਹੋਇਆ, ਗਿਆਨ ਦੀ ਪ੍ਰਾਪਤੀ ਹੋਈ। ਫਿਰ ਤਿੰਨ ਦਿਨ ਦਾ ਜਿਹੜਾ ਵੇਈ ਨਦੀ ਦਾ ਇਤਿਹਾਸ ਵੀ ਤੁਸੀਂ ਬਹੁਤ ਸਾਰਿਆਂ ਨੇ ਸੁਣਿਆ ਅਤੇ ਪੜ੍ਹਿਆ ਹੋਵੇਗਾ। ਵੇਈ ਨਦੀ ਵਿੱਚ ਚੁੱਭੀ ਮਾਰਨ ਦੀ ਘਟਨਾ ਆਮ ਤੌਰ 'ਤੇ ਬੜੀ ਪ੍ਰਚਲਿਤ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹੀਏ, ਉਹਨਾਂ ਨੇ ਵਾਰਾਂ ਦੇ ਵਿੱਚ ਇੱਕ ਦੋ ਥਾਵਾਂ 'ਤੇ ਇਸ ਗੱਲ ਦਾ ਹਵਾਲਾ ਦਿੱਤਾ ਹੈ, ਇਸ਼ਾਰਾ ਬਖਸ਼ਿਆ ਹੈ। ਇਸ਼ਾਰਾ ਉਹਨਾਂ ਨੇ ਦਿੱਤਾ ਵੀ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਮਨ ਹੀ ਮਨ ਵਿੱਚ ਇੱਕ ਬਹੁਤ ਵੱਡਾ ਫੈਸਲਾ ਕਰਨਾ ਚਾਹੁੰਦੇ ਸੀ। ਇਹ ਗੱਲ ਖਿਆਲ ਕਰਿਓ, ਜਦੋਂ ਇਹ ਗੱਲ ਇਤਿਹਾਸ ਦਾ ਇਹ ਪੱਖ ਆਪਾਂ ਵੇਹਨੇ ਆ, ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਸਾਡਾ ਜਿੰਨਾ ਵੀ ਗੁਰ ਇਤਿਹਾਸ ਹੈ, ਭਾਵੇਂ ਗੁਰ ਇਤਿਹਾਸ ਹੈ ਭਾਵੇਂ ਸਿੱਖ ਇਤਿਹਾਸ ਹੈ, ਸਾਨੂੰ ਦੋ ਤਰ੍ਹਾਂ ਦੇ ਸੋਮਿਆਂ ਤੋਂ ਪ੍ਰਾਪਤ ਹੁੰਦਾ। ਪਹਿਲਾ ਪੱਖ ਤਾਂ ਇਹ ਆ ਵੀ ਉਹ ਲੋਕ ਜਿਨ੍ਹਾਂ ਨੇ ਸ਼ਰਧਾ ਦੇ ਵਿੱਚ ਆ ਕੇ ਇਤਿਹਾਸ ਲਿਖਿਆ, ਜਿਨ੍ਹਾਂ ਨੇ ਸ਼ਰਧਾ ਵਿੱਚ ਆ ਕੇ ਇਤਿਹਾਸ ਲਿਖਿਆ, ਉਹਨਾਂ ਨੇ ਜਦੋਂ ਗੁਰ ਇਤਿਹਾਸ ਦਾ ਮੁਲਾਂਕਣ ਕੀਤਾ, ਜਦੋਂ ਗੁਰ ਇਤਿਹਾਸ ਨੂੰ ਲਿਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੇਦਾਂਤ ਦੇ ਫਲਸਫੇ ਨੂੰ ਮੁੱਖ ਰੱਖਦਿਆਂ ਹੋਇਆਂ, ਸਨਾਤਨ ਮਤ ਵਿੱਚ ਆਪਾਂ ਜਾਣਦੇ ਹਾਂ ਵੀ ਕਰਾਮਾਤਾਂ ਦਾ ਬੜਾ ਜ਼ੋਰ ਸੀ, ਤੋਂ ਜਿੰਨੇ ਵੀ ਅਵਤਾਰੀ ਪੁਰਖ ਮੰਨੇ ਗਏ ਨੇ ਉਹ ਸਾਰੇ ਬਹੁਤ ਵੱਡੇ ਕਰਾਮਾਤੀ ਸਨ, ਉਹਨਾਂ ਦੇ ਬਾਲ ਚੋਜ ਬੜੇ ਕਰਾਮਾਤਾਂ ਦੇ ਨਾਲ ਭਰੇ ਹੋਏ ਸਨ। ਤੋਂ ਵੇਦਾਂਤ ਮਤ ਸਨਾਤਨ ਮਤ ਨੂੰ ਮੁੱਖ ਰੱਖਦਿਆਂ ਹੋਇਆ ਗੁਰੂ ਕਾਲ ਗੁਰ ਇਤਿਹਾਸ ਨੂੰ ਵੀ ਉਹਨਾਂ ਨੇ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਤਿਹਾਸ ਦੋ ਤਰ੍ਹਾਂ ਦੇ ਬੰਦਿਆਂ ਨੇ ਲਿਖਿਆ ਤੇ ਦੋਵੇਂ ਤਰ੍ਹਾਂ ਦੇ ਬੰਦਿਆਂ ਨੇ ਉਹਦੇ ਵਿੱਚ ਵਿਗਾੜ ਵੀ ਪਾਇਆ। ਇੱਕ ਸੀ ਸ਼ਰਧਕ ਲੋਕ ਜਿਨ੍ਹਾਂ ਨੇ ਸ਼ਰਧਾਵਸ ਹੋ ਕੇ ਲਿਖਿਆ, ਤੇ ਜਦੋਂ ਸ਼ਰਧਾਵਸ ਹੋ ਕੇ ਲਿਖਿਆ ਜਾਏ, ਸ਼ਰਧਾਵਸ ਹੋ ਕੇ ਲਿਖੇ ਗਏ ਇਤਿਹਾਸ ਦੇ ਵਿੱਚ ਆਪ ਮੁਹਾਰੇ ਹੀ ਸ਼ਰਧਾ ਦੇ ਨਾਲ ਕੁਝ ਐਸੀਆਂ ਕਹਾਣੀਆਂ ਦਾ ਜੁੜ ਜਾਣਾ ਕੋਈ ਵੱਡੀ ਗੱਲ ਨਹੀਂ। ਦੂਜੇ ਉਹ ਸਨ ਜਿਹੜੇ ਬਾਹਰੋਂ ਬਾਹਰੋਂ ਵਿਦੇਸ਼ੀ ਹਮਲਿਆਂ ਦੇ ਨਾਲ ਲੋਕ ਜਿਹੜੇ ਆਉਂਦੇ ਰਹੇ, ਮੁਸਲਮਾਨ ਲਿਖਾਰੀ, ਬਹੁਤ ਸਾਰੇ ਤੁਰਕ ਲਿਖਾਰੀ, ਉਹਨਾਂ ਨੇ ਲਿਖਿਆ ਮਨ ਵਿੱਚ ਜ਼ਹਿਰ ਲੈ ਕੇ ਗੁਰੂ ਕਾਲ ਦੀ ਵਿਰੋਧਤਾ ਕਰਦਿਆਂ ਹੋਇਆਂ, ਉਹਨਾਂ ਨੇ ਵੀ ਬਹੁਤ ਵਿਗਾੜਨ ਦੀ ਕੋਸ਼ਿਸ਼ ਕੀਤੀ। ਤਾਂ ਜਦੋਂ ਆਪਾਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਗੁਰ ਇਤਿਹਾਸ ਦੀ ਅਸਲੀਅਤ ਨੂੰ ਸਮਝਣ ਵਾਸਤੇ ਆਪਾਂ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਪੱਖ ਨਾਲ ਲੈ ਕੇ ਚੱਲਣਾ ਪੈਂਦਾ। ਹੁਣ ਇੱਕ ਪ੍ਰਚਲਿਤ ਸ਼ਬਦ ਹੈ ਵੀ ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗਿਆਨ ਪ੍ਰਾਪਤ ਹੋਇਆ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ 10 ਸਾਲ ਦੀ ਉਮਰ ਸੀ, ਬਾਬਾ ਮਹਿਤਾ ਕਲਿਆਣ ਦਾਸ ਕਹਿੰਦਾ ਸੀ ਵੀ ਨਾਨਕ ਨੂੰ ਜਨੇਊ ਪਵਾਉਣਾ ਹੈ। ਜਨੇਊ ਪਾਉਣ ਦੀ ਰਸਮ ਹੋਈ, ਬਹੁਤ ਵੱਡਾ ਪ੍ਰੋਗਰਾਮ ਕੀਤਾ, ਤਕੜਾ, ਆਸ ਪਾਸ ਦੇ ਜਿੰਨੇ ਰਿਸ਼ਤੇਦਾਰ ਨਗਰਾਂ ਦੇ ਲੋਕ ਸਾਰੇ ਸੱਦੇ ਗਏ ਸੀ, 20 ਪਿੰਡਾਂ ਦਾ ਪਟਵਾਰੀ ਸੀ ਬਾਬਾ ਮਹਿਤਾ ਕਲਿਆਣ ਦਾਸ, ਤੇ ਫਿਰ ਰਾਏ ਬਲਾਰ ਖਾਨ ਇਲਾਕੇ ਦਾ, ਉਸ ਇਲਾਕੇ ਦਾ ਮਾਲਕ, ਨਗਰ ਦਾ ਮਾਲਕ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸ਼ਰਧਾ ਰੱਖਣ ਵਾਲਾ ਸੀ, ਰਾਏ ਬਲਾਰ ਖਾਨ ਭੱਟੀਆਂ ਦਾ ਸਰਦਾਰ, ਤੋਂ ਐਸੇ ਲੋਕ ਸੱਦੇ ਗਏ ਸਨ। ਵੱਡੇ ਪੱਧਰ ਤੇ ਸੱਦਾ ਪੱਤਰ ਦਿੱਤਾ ਗਿਆ ਸੀ, ਬਹੁਤ ਵੱਡਾ ਇਕੱਠ ਕੀਤਾ ਗਿਆ। ਏਡੇ ਵੱਡੇ ਇਕੱਠ ਦੇ ਵਿੱਚ, ਕਿਉਂਕਿ ਨਾਨਕ ਨੂੰ ਜਨੇਊ ਪਾਉਣਾ ਸੀ ਅੱਜ, ਤੇ ਜਦੋਂ ਵੀ ਪੰਡਿਤ ਅਰਦਿਆਲ ਲੈ ਕੇ ਆਏ ਨਾ, ਜਨੇਊ ਪਾਉਣ ਲੱਗਾ ਬਾਬੇ ਦੇ ਗਲ, ਹਜ਼ੂਰ ਸੱਚੇ ਪਾਤਸ਼ਾਹ ਨੇ ਇਸ਼ਾਰੇ ਦੇ ਨਾਲ ਉਹਨੂੰ ਰੋਕ ਦਿੱਤਾ। ਕਹਿਣ ਲੱਗੇ, ਰੁਕੋ ਪੰਡਿਤ ਜੀ, ਕੀ ਕਰਨ ਲੱਗੇ ਹੋ? ਕਹਿਣ ਲੱਗਾ ਵੀ ਤੁਹਾਨੂੰ ਯੱਗੋਪਵੀਤ ਪਾਉਣ ਲੱਗਾ, ਜਨੇਊ ਪਾਉਣ ਲੱਗਾ ਹਾਂ। ਕਹਿਣ ਲੱਗੇ ਵੀ ਇਹ ਕਿਉਂ ਪਾਉਣਾ? ਪੰਡਿਤ ਅਰਦਿਆਲ ਕਹਿੰਦਾ ਵੀ ਇਹ ਜ਼ਰੂਰੀ ਹੈ, ਇਹਨੂੰ ਪਾਉਣ ਤੋਂ ਬਿਨਾਂ ਤੁਸੀਂ ਹਿੰਦੂ ਧਰਮ ਅੰਦਰ ਪ੍ਰਵੇਸ਼ ਨਹੀਂ ਹੋ ਸਕਦੇ, ਇਹ ਦਾਖਲਾ ਹੈ ਹਿੰਦੂਇਜ਼ਮ ਦਾ। ਹਜ਼ੂਰ ਪਾਤਸ਼ਾਹ ਕਹਿਣ ਲੱਗੇ ਵੀ ਇਹਨੂੰ ਪਾਉਣ ਦੇ ਨਾਲ ਕੀ ਹੋਏਗਾ? ਕੀ ਮੇਰੀ ਮਾਨਸਿਕਤਾ ਬਦਲ ਜਾਏਗੀ? ਕੀ ਜਦੋਂ ਇਹ ਸਰੀਰ ਵਿਨਸੇਗਾ, ਇਹ ਜਨੇਊ ਮੇਰੇ ਨਾਲ ਧੁਰ ਤੱਕ ਨਿਭੇਗਾ, ਇਹ ਮੇਰਾ ਸਾਥ ਨਿਭਾਵੇਗਾ? ਹੁਣ ਮੈਨੂੰ ਇੱਕ ਗੱਲ ਦੱਸੋ ਵੀ 10 ਸਾਲ ਦਾ ਛੋਟਾ ਜਿਹਾ ਬੱਚਾ ਐਸੇ ਸਵਾਲ ਕਰ ਸਕਦਾ? ਭਲਾ ਉਹ ਗਿਆਨ, ਜਿਸ ਗਿਆਨ ਬਾਰੇ ਇਹ ਕਿਹਾ ਜਾਂਦਾ ਵੀ ਉਹਨਾਂ ਨੂੰ ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆ ਨਹੀਂ, ਜਦੋਂ ਆਪਾਂ ਗੁਰ ਇਤਿਹਾਸ ਦਾ ਤੇ ਉਹਨਾਂ ਦੀ ਬਾਣੀ ਦਾ ਵਿਲਾਂਕਣ ਕਰਦੇ ਹਾਂ, ਉਹ ਗਿਆਨ ਉਹ ਧੁਰ ਦਰਗਾਹੋਂ ਲੈ ਕੇ ਆਏ ਸੀ ਪਹਿਲਾਂ ਹੀ।
ਤੇ ਜਦੋਂ ਪੰਡਿਤ ਨੂੰ ਸਵਾਲ ਉਹਨਾਂ ਕੀਤਾ ਵੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ ਇਹ ਜਨੇਊ ਜੀ ਕਾ ਹਾਈ ਤਾਂ ਪਾਂਡੇ ਘੱਤ, ਕਿੱਡਾ ਵੱਡਾ ਸਵਾਲ ਸੀ। ਪੰਡਿਤ ਨੂੰ ਕਹਿੰਦੇ ਆ ਜਿਹੜਾ ਜਨੇਊ ਤੂੰ ਮੇਰੇ ਗਲ ਚ ਪਾਉਣ ਲੱਗਾ ਨਾ, ਇਹ ਆਪਣੀਆਂ ਇੰਦਰੀਆਂ ਨੂੰ ਪਾ ਪਹਿਲਾਂ। ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੈ, ਵੱਟ ਧਾਗੇ ਅਵਰਾਂ ਘੱਤੈ, ਲੈ ਪਹਾੜ ਕਰੇ ਵੀ ਆਹ, ਕੱਢ ਕਾਗਲ ਦੱਸੈ ਰਾਹ, ਸੁਣ ਵੇਖੋ ਲੋਕਾ ਇਹ ਵਿਡਾਣ, ਮਾਨੰ ਦਾ ਨਾਉ ਸਜਾਣ। ਹਜ਼ੂਰ ਕਹਿੰਦੇ ਵੀ ਏਦਾਂ ਗੱਲ ਨੀ ਬਣਨੀ। ਤੋ ਬਚਪਨ ਦੇ ਵਿੱਚ 10 ਸਾਲ ਦੀ ਉਮਰ ਦੇ ਵਿੱਚ ਏਡਾ ਵੱਡਾ ਕੁਐਸਚਨ ਪੁੱਟ ਕਰਨਾ, ਇਹ ਕੋਈ ਸਧਾਰਨ ਖੇਡ ਨਹੀਂ ਸੀ, ਇਹ ਉਹ ਰੱਬੀ ਗਿਆਨ ਦੇ ਨਾਲ ਹੀ ਆਇਆ ਸੀ ਜਿਹੜਾ ਉੱਤਰ ਦਰਗਾਹੋਂ ਲੈ ਕੇ ਆਏ ਸਨ। ਤੋ ਇਹ ਖਿਆਲ ਉਹਨਾਂ ਨੇ ਸੁਲਤਾਨਪੁਰ ਲੋਧੀ ਰਹਿੰਦਿਆਂ ਹੋਇਆ ਬਣਾਇਆ, ਨਾਲ ਲੈ ਕੇ ਭਾਈ ਮਰਦਾਨੇ ਨੂੰ ਪਰਿਵਾਰ ਦੀ ਜ਼ਿੰਮੇਵਾਰੀ, ਬੱਚਿਆਂ ਦੀ ਜ਼ਿੰਮੇਵਾਰੀ ਬੇਬੇ ਨਾਨਕੀ ਦੇ ਹਵਾਲੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਤੋਂ ਤੁਰੇ। ਇੱਥੋਂ ਤੁਰ ਕੇ ਉਹਨਾਂ ਨੇ ਅਗਲਾ ਪੜਾਅ ਕੀਤਾ ਤਲਵੰਡੀ, ਮਾਤਾ ਪਿਤਾ ਦੇ ਦਰਸ਼ਨ ਦੀਦਾਰੇ ਕੀਤੇ, ਮਾਪਿਆਂ ਨੂੰ ਇਹਦੇ ਬਾਰੇ ਪਹਿਲਾਂ ਉਹਨਾਂ ਨੇ ਅਵਗਤ ਕੀਤਾ ਵੀ ਸੰਸਾਰ ਕਲਿਆਣ ਵਾਸਤੇ ਚੱਲੇ ਹਾਂ। ਰਾਏ ਬੁਲਾਰ ਖਾਨ ਭੱਟੀਆਂ ਦੇ ਸਰਦਾਰ ਨੂੰ ਮਿਲੇ ਤੇ ਜਦੋਂ ਤੁਰਨ ਲੱਗੇ ਤਾਂ ਉਹਨੇ ਸਵਾਲ ਕੀਤਾ, ਕਹਿਣ ਲੱਗਾ ਮਹਾਰਾਜ ਤੁਸੀਂ ਚੱਲੇ ਹੋ ਜਗਤ ਦਾ ਕਲਿਆਣ ਕਰਨ, ਤੁਹਾਡੇ ਦੁਬਾਰਾ ਦਰਸ਼ਨ ਕਦੋਂ ਹੋਣਗੇ? ਹਜ਼ੂਰ ਕਹਿੰਦੇ ਖਾਨ ਸਾਹਿਬ ਜਦੋਂ ਯਾਦ ਕਰੋਗੇ ਜ਼ਰੂਰ ਹਾਜ਼ਰ ਹੋਵਾਂਗੇ। ਤੋ ਤਲਵੰਡੀ ਵਿੱਚ ਮਿਲ ਕੇ ਮਾਤਾ ਪਿਤਾ ਨੂੰ, ਰਾਏ ਬੁਲਾਰ ਖਾਨ ਨੂੰ, ਹਜ਼ੂਰ ਸੱਚੇ ਪਾਤਸ਼ਾਹ ਤੁਰੇ। ਪਹਿਲਾ ਪੜਾਅ ਜਿੱਥੇ ਸਿਰਫ ਸੱਚੇ ਪਾਤਸ਼ਾਹ ਨੇ ਜਾ ਕੇ ਕੀਤਾ, ਉਹ ਧਰਤੀ ਐਮਨਾਬਾਦ ਦੀ ਸੀ। ਉੱਥੇ ਜਾ ਕੇ ਮਿਲੇ ਗੁਰਦੇਵ ਸੱਚੇ ਪਾਤਸ਼ਾਹ ਆਪਣੇ ਪਿਆਰੇ ਨੂੰ, ਭਾਈ ਲਾਲੋ ਨੂੰ। ਭਾਈ ਲਾਲੋ ਦੇ ਕੋਲ ਇੱਥੇ ਆਉਣ ਦਾ ਇੱਕ ਖਾਸ ਪ੍ਰਯੋਜਨ ਸੀ, ਹਜ਼ੂਰ ਕਿਵੇਂ ਸੁਲਤਾਨਪੁਰ ਲੋਧੀ ਤੋਂ ਤੁਰ ਕੇ ਆਪਣੇ ਪਿਆਰੇ ਸਿੱਖ ਭਾਈ ਲਾਲੋ ਨੂੰ ਮਿਲਦੇ ਨੇ ਤੇ ਉਹਦੇ ਘਰ ਸਾਹਿਬ ਸੱਚੇ ਪਾਤਸ਼ਾਹ ਪਧਾਰਦੇ। ਸੁਣੋ ਢਾਡੀ ਸਿੰਘ ਇਉਂ ਕਹਿੰਦੇ ਆ ਰਹੇ।

0: ਨਬੀਬ ਆਖਦਾ ਵੀ ਜਦ ਰਾਜੇ ਹੋਏ ਕਸਾਈ ਸੀ ਤੇ ਵਾੜ ਖੇਤ ਨੂੰ ਖਾ ਰਹੀ ਸੀ, ਜਦ ਅਤਿਆਚਾਰੀ ਜ਼ੋਰਾਂ ਤੇ ਕਾਮੇ ਦੀ ਜਿੰਦ ਘਬਰਾ ਰਹੀ ਸੀ, ਜਦ ਪੀ ਕੇ ਖੂਨ ਮਾਸੂਮਾਂ ਦਾ ਡਾਢੇ ਹੱਥ ਰੰਗੀ ਜਾਂਦੇ ਸਨ, ਜਦ ਚੋਕੇ ਰਤ ਗਰੀਬਾਂ ਦੀ ਬੁੱਲਾਂ ਤੇ ਸੁਰਖੀ ਲਾਉਂਦੇ ਸਨ, ਤਦ ਨਾਨਕ ਪਿਆਰਾ ਤੜਪਿਆ, ਵੇਖ ਦਰਦ ਭਰੀ ਇਸ ਝਾਕੀ ਨੂੰ, ਉਹ ਵੈਦ ਤੁਰ ਪਿਆ ਰੋਕਣ ਲਈ ਤੇ ਪਈ ਹੋਈ ਇਸ ਡਾਕੀ ਨੂੰ। ਸੰਗ ਲੈ ਭਾਈ ਮਰਦਾਨੇ ਨੂੰ, ਉਹ ਤੁਰਿਆ ਪੂਰਬ ਦੱਖਣ ਨੂੰ, ਦਿਲ ਪਾਟੇ ਹੋਏ ਜੋੜਨ ਲਈ ਜਗਤ ਜਲੰਦਾ ਰੱਖਣ ਨੂੰ। ਗੁਰੂ ਪੁੱਜੇ ਕੋਲੇ ਲਾਲੋ ਦੇ, ਢੱਠੀ ਹੋਈ ਜਿਸ ਦੀ ਕੁੱਲੀ ਸੀ, ਉਹਨੇ ਢਾਡੀ ਸਿੰਘ ਆਪ ਨੂੰ ਸਰਵਣ ਕਰਵਾ ਰਹੇ ਸਨ। ਗੁਰੂ ਪੁੱਜੇ ਕੋਲੇ ਲਾਲੋ ਦੇ, ਢੱਠੀ ਹੋਈ ਜਿਸ ਦੀ ਕੁੱਲੀ ਸੀ, ਟੁੱਟਾ ਹੋਇਆ ਇੱਕ ਮੰਜਾ ਤੇ ਪਾਟੀ ਹੋਈ ਇੱਕ ਜੁੱਲੀ ਸੀ, ਇੱਕ ਤੇਸਾ ਤੇ ਇੱਕ ਆਰੀ ਸੀ, ਇੱਕ ਕੌਲੀ ਤੇ ਇੱਕ ਬਾਟੀ ਸੀ। ਬੁੱਕ ਲੀਰਾਂ ਲਟਕਣ ਤਾਨੇ ਉੱਤੇ ਤੇ ਪੱਗ ਵੀ ਸਿਰ ਦੀ ਪਾਟੀ ਸੀ। ਜਾ ਬੂਹੇ ਅੱਗੇ ਬਾਬਾ ਜੀ ਨੇ ਸੱਤ ਕਰਤਾਰ ਬੁਲਾ ਦਿੱਤੀ, ਉਹਨੇ ਭੂਰੀ ਲਾ ਕੇ ਮੋਢਿਆਂ ਤੋਂ ਸੱਕਾਂ ਦੇ ਉੱਪਰ ਵਛਾ ਦਿੱਤੀ। ਭਾਈ ਲਾਲੋ ਤਰਖਾਣ ਸੀ, ਮਿਸਤਰੀ ਸੀ, ਉਹ ਲੱਕੜ ਦਾ ਕੰਮ ਕਰਨ ਵਾਲਾ ਬੰਦਾ, ਗਰੀਬ ਸੀ, ਅੱਤ ਦਾ ਗਰੀਬ, ਸਮਾਜ ਵੱਲੋਂ ਧੱਕਿਆ ਤੇ ਦੁਰਕਾਰਿਆ ਹੋਇਆ ਵਿਅਕਤੀ ਸੀ। ਉਹਦੇ ਘਰ ਗੁਰਦੇਵ ਸੱਚੇ ਪਾਤਸ਼ਾਹ ਨੇ ਪਹਿਲਾ ਪੜਾਅ ਜਾ ਕੇ ਕੀਤਾ। ਭਾਈ ਲਾਲੋ ਦੇ ਘਰ ਆਉਣ ਦਾ, ਅਹਿਮਦਾਬਾਦ ਆਉਣ ਦਾ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਹੁਤ ਵੱਡਾ ਪ੍ਰਯੋਜਨ ਸੀ। ਉਹ ਕਿਹੜਾ ਪ੍ਰਯੋਜਨ ਸੀ ਜਿਹਨੂੰ ਲੈ ਕੇ ਸਾਹਿਬ ਸੱਚੇ ਪਾਤਸ਼ਾਹ ਅਹਿਮਦਾਬਾਦ ਆਏ ਸਨ? ਉਹ ਕੀ ਕਾਰਨ ਸੀ ਜਿਹਦਾ ਕਰਕੇ ਭਾਈ ਮਰਦਾਨੇ ਨੂੰ ਸਪੈਸ਼ਲੀ ਸਤਿਗੁਰਾਂ ਨੇ ਆਖਿਆ ਸੀ ਵੀ ਆਪਾਂ ਜਾਣਾ ਹੈ ਅਹਿਮਦਾਬਾਦ, ਭਾਈ ਲਾਲੋ ਨੂੰ ਮਿਲਣਾ ਹੈ? ਇਹ ਕਹਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਦੇ ਸਨਮੁਖ ਦੀਵਾਨਾਂ ਦੇ ਵਿੱਚ ਇਸੇ ਤਰ੍ਹਾਂ ਦੁਪਹਿਰ ਦੀ ਹਾਜ਼ਰੀ ਵਿੱਚ ਕਹਿਣ ਦੀ ਕੋਸ਼ਿਸ਼ ਬਣੀ ਰਹੇਗੀ। ਗੁਰੂ ਮਹਾਰਾਜ ਮਿਹਰ ਕਰਨ, ਜੁੜ ਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਸਾਥੀਆਂ ਸਣੇ ਆਪ ਜੀ ਦੇ ਚਰਨਾਂ ਦੇ ਵਿੱਚੋਂ ਖਿਮਾ ਦਾ ਜਾ ਚੱਕਾਂ। ਅਗਲਾ ਪ੍ਰੋਗਰਾਮ ਆਪ ਜੀ ਦੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਣਯੋਗ ਗਿਆਨੀ ਜਗਦੀਸ਼ ਸਿੰਘ ਜੀ, ਤਿਨ੍ਹਾਂ ਦੇ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਸਭਨਾਂ ਦਾ ਧੰਨਵਾਦ, ਬੁਲਾਓ ਫਤਿਹ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਕਾਰਯੋ ਸਤਸੰਗ ਜੀ, ਇਹ ਸਮ ਭਾਈ ਸਾਹਿਬ ਭਾਈ ਵਰਿੰਦਰ ਸਿੰਘ ਜੀ ਵਾਰਸ ਅਤੇ ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ 'ਤੇ ਆਸਣ ਕਰਾਏ ਨੇ, ਜਥੇਦਾਰ ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਅਤੇ ਅੱਜ ਹੁਣ ਬੀਬੀਆਂ ਦਾ ਸਤਸੰਗ ਹੈ, ਸੋ ਬੀਬੀਆਂ ਨੂੰ ਜੀ ਆਇਆਂ, ਗੁਰੂ ਕਿਰਪਾ ਕਰੇ ਇਹਨਾਂ ਸਾਰੀਆਂ ਬੀਬੀਆਂ ਅਤੇ ਇਹਨਾਂ ਦੇ ਪਰਿਵਾਰਾਂ ਵਿੱਚ ਸਤਿਗੁਰ ਸੁੱਖ ਵਰਤਾਉਣ, ਚੜ੍ਹਦੀਆਂ ਗੱਲਾਂ ਬਖਸ਼ਣ। ਆਉਣ ਵਾਲਾ ਸਮਾਂ ਇਹਨਾਂ ਲਈ ਚੜ੍ਹਦੀ ਕਲਾ ਦਾ ਹੋਵੇ। ਸੋ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਗਨ ਦੀ ਕਿਰਪਾਲਤਾ ਕਰਨੀ, ਜਿਵੇਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਬਿਲਡਿੰਗ ਨਵੀਂ ਸ਼ੁਰੂ ਹੋਣ ਵਾਲੀ ਹੈ, ਕਿਉਂਕਿ ਨੀਂਹ ਪੱਥਰ ਰੱਖ ਦਿੱਤਾ ਗਿਆ, ਥੋੜ੍ਹੇ ਸਮੇਂ ਨੂੰ ਸਾਰਾ ਔਰਗਨਾਈਜ਼ ਕਰਕੇ ਬਿਲਡਿੰਗ ਦੀ ਸਾਰੀ ਜਿਹੜੀ ਆਰੰਭ ਹੋ ਜਾਣੀ ਹੈ। ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਸਹਿਯੋਗ ਬਖਸ਼ਣਾ, ਕੋਸ਼ਿਸ਼ ਕਰਨੀ ਹੈ, ਤਿਲ ਫੁਲ ਪਟਾਵਾਂ, ਜੋ ਵੀ ਤੁਸੀਂ ਸ਼ਰਧਾ ਭਾਵ ਦੇ ਧਿਆਨ 'ਤੇ ਸੰਬੰਧ ਕੱਢ ਸਕੋ, ਜ਼ਰੂਰ ਕੱਢਣ ਦੀ ਕਿਰਪਾਲਤਾ ਕਰਨੀ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਆਓ ਬੀਬੀਆਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਕੀਰਤਨ ਦੀ ਸੇਵਾ ਜਿਹੜੀ ਆ ਉਹ ਆਰੰਭ ਕਰਨ। ਸੋ ਨਾਲ ਨਾਲ ਆਪ ਜੀ ਨੂੰ ਇਹ ਵੀ ਬੇਨਤੀ ਹੈ ਕਿ ਕਦੀ ਕੁਛ ਸਭਾਵਾਂ, ਜਿਸ ਤਰ੍ਹਾਂ ਰੁਮਾਲੇ ਵਾਲੇ ਰੂਮ ਦੇ ਵਿੱਚ ਜਾ ਕੇ ਬੀਬੀਆਂ ਨੂੰ ਬੇਨਤੀ ਹੈ ਕਿ ਉੱਥੇ ਵੀ ਕਦੀ ਕਦੀ ਜਾ ਕੇ ਰੁਮਾਲੇ ਥੋੜ੍ਹੇ ਜਿਹੇ ਸਵਾਰਨ ਦੀ ਆਪ ਬੀਬੀਆਂ ਨੂੰ ਬੇਨਤੀ ਹੈ ਕਿ ਤੁਸੀਂ ਤਹਿ ਲਾ ਕੇ ਜਦੋਂ ਵੀ ਸਮਾਂ ਬਣੇ ਜ਼ਰੂਰ ਜਾ ਕੇ ਥੋੜ੍ਹੇ ਵਾਲੇ ਉੱਥੇ ਸੈੱਟ ਕਰ ਦਿਆ ਕਰੋ ਰੁਮਾਲੇ ਵਗੈਰਾ, ਤਾਂ ਕਿ ਰੁਮਾਲੇ ਸੋਹਣੇ ਚੰਗੀ ਤਰ੍ਹਾਂ ਸੈੱਟ ਕੀਤੇ ਜਾ ਸਕਣ। ਆਪ ਜੀ ਨੂੰ ਬੇਨਤੀ ਹੈ। ਸੋ ਆਓ ਹੁਣ ਸਰਵਣ ਕਰੀਏ ਬੀਬੀਆਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਗੁਰੂ ਦਰਬਾਰ ਵਿੱਚ ਜੁੜ ਬੈਠੇ ਸੰਤ ਜੀ ਨੂੰ ਵਾਹਿਗੁਰੂ ਤੁਹਾਡੀਆਂ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਭਨਾਂ ਘਰਾਂ ਵਿੱਚ ਤੰਦਰੁਸਤੀ, ਦੇਹ ਰੋਗਤਾ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਾਡੇ ਢਾਡੀ ਵੀਰ ਧੰਨ ਧੰਨ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣਾ ਕੇ ਗਏ ਆ। ਸੱਚੇ ਪਾਤਸ਼ਾਹ, ਜੋ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਸਦਾ ਜ਼ਿੰਦਾ ਰਹਿੰਦੀਆਂ, ਜਦੋਂ ਭੁੱਲ ਜਾਂਦੀਆਂ ਉਹ ਸਦਾ ਲਈ ਖਤਮ ਹੋ ਜਾਂਦੀਆਂ। ਸੋ ਵਾਹਿਗੁਰੂ ਢਾਡੀ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਾਨੂੰ ਸਿੱਖ ਕੌਮ ਦਾ ਇਤਿਹਾਸ ਤੋਂ ਜਾਣੂ ਕਰਾਉਂਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ। ਆਓ ਅਕਾਲ ਪੁਰਖ ਤੋਂ ਆਗਿਆ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: Vai.
1: Eu vou pensar.

Oh.

0: ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਟੁਟਾ ਕਰ ਤਮ ਪਹਿ ਅਰਦਾਸ, ਜੀਉ ਪਿੰਡ ਸਭ ਮਾਤ ਪਿਤਾ, ਹਮ ਬਾਰਕ ਤੇਰੇ ਤੁਮਰੀ ਕਿਰਪਾ, ਮੈਂ ਕੋਈ ਨ ਜਾਣ।

ਬੁਰਨਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਕੁਰ ਤੇ ਅੰਮ੍ਰਿਤਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੌਰ ਤੇ ਆਵੇ ਤਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਨੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੁਰਨਾ ਜੇ ਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਪਾਹੀ ਦੇ ਕੈਂਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ

ਪੰਧ ਕੁਟਵਾਏ। ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ। ਗੁਰਦੁਆਰਿਆਂ ਦੇ ਸਰਦਾਰ ਹਿੱਤ ਕੁਰਬਾਨੀਆਂ ਕੀਤੀਆਂ। ਧਰਮ ਨਿਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗਨ ਪਾਏ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ। ਤਿਨਾ ਮਹਾਨ ਸਿੰਘ ਸਿੰਘਣੀਆਂ ਭਚੰਗੀਆਂ

ਵਾਰਿਆਂ ਦੇ ਦਰਸ਼ਨ ਦੀ ਦਾਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੇ ਪ੍ਰਥਮ ਸਮੂਹ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਸਮੂਹ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸਿਆ ਰਵਾਏ

ਬਖਸ਼ਿਸ਼ ਕਰੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ,

ਹਿਨ ਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਉਟਿਆਂ ਦੀ ਓਟ ਰਹਿਮਤਾਂ ਦੇ ਭੰਡਾਰ, ਜੁਗੋ ਜੁਗ ਅਟਲ।

ਜੀ ਨੇ ਮਹਾਨ ਕਿਰਪਾ ਰਹਿਮਤ ਹੋਈ ਸੱਚੇ ਪਾਤਸ਼ਾਹ ਆਪ ਜੀ ਦੇ ਹਜੂਰ ਦੀਵਾਨ ਸਜਾਏ ਗਏ। ਸੱਜੇ ਦੀਵਾਨਾਂ ਵਿੱਚ ਆਪ ਜੀ ਦੀ ਲਾਹੀ ਪਾਣੀ ਦੇ ਕੀਰਤਨ ਢਾਡੀ ਸਿੰਘਾਂ ਵੱਲੋਂ, ਸੱਚੇ ਪਾਤਸ਼ਾਹ ਢਾਡੀ ਵਾਰਾਂ ਗੁਰ ਇਤਿਹਾਸ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਨਿਰੋਲ ਕੀਰਤਨ ਹੋਇਆ ਹੈ। ਬਾਣੀ ਪੜ੍ਹਦਿਆਂ ਸੁਣਦਿਆਂ ਬੇਅੰਤ ਭੁੱਲਾ ਚੁੱਕਾ ਹੋ ਜਾਂਦੀਆਂ, ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦੇ ਬਲਬੁੱਤਾ ਸਮਤ ਬਖਸ਼ ਕਰਨੀ। ਪੜ੍ਹੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਜੋ ਮਾਈ ਭਾਈ ਦੂਰੋਂ ਨੇੜਿਓ ਚੱਲ ਕੇ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਹਨ, ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਤਿਲ ਫੁੱਲ ਭਿਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਸਬਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਬੀਬੀਆਂ ਦੇ ਸਿਰ ਤੇ ਮਿਹਰ ਫਰਿਆਦ ਰੱਖਣਾ, ਨਾਮ ਦੀ ਦਾਤ ਬਖਸ਼ ਕਰਨੀ, ਇਸੇ ਤਰ੍ਹਾਂ ਹੀ ਆਪਣੇ ਦਰ ਘਰ ਨਾਲ ਜੋੜੀ ਰੱਖਣਾ, ਨਾਮ ਦੀ ਦਾਤ ਬਖਸ਼ ਕਰਨੀ ਸੱਚੇ ਪਾਤਸ਼ਾਹ ਜੀ। ਆਪ ਹੀ ਦਰ ਘਰ ਦੇ ਸੇਵਕ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸਿੰਘ ਤੂਰ ਪਰਿਵਾਰ ਵੱਲੋਂ ਦੇਗ ਦੀ ਸੇਵਾ ਕੀਤੀ ਗਈ ਹੈ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀ ਆ, ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ। ਬੀਬੀ ਜੀ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ। ਵਿਣ ਬੋਲਿਆ ਸਭ ਕਿਸ ਜਾਣਦਾ, ਕਿਸ ਅੱਗੇ ਕੀਚੇ ਅਰਦਾਸ। ਜਿਸ ਭਾਵਨਾ ਕਰਕੇ ਸੇਵਕਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਹਨ, ਸੋ ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ। ਗੁਰਸਿੱਖੀ ਜੀਵਨ ਨਾਮ ਦੀ ਦਾਤ, ਸੱਚੇ ਪਾਤਸ਼ਾਹ ਆਪਣੇ ਦਰ ਘਰ ਨਾਲ ਪ੍ਰੇਮ ਬਖਸ਼ੇ ਕਰਨਾ, ਆਉਣ ਵਾਲਾ ਸਮਾਂ ਸੁੱਖਾਂ ਭਰਿਆ ਬਤੀਤ ਕਰਨਾ, ਦੇਸ ਪ੍ਰਦੇਸ ਸਹਾਇਤਾ ਕਰਨੀ, ਕਾਰੋਬਾਰ ਵਿੱਚ ਤਰੱਕੀਆਂ ਬਖਸ਼ੇ ਕਰਨੀਆਂ, ਆਪਣੇ ਦਰ ਘਰ ਨਾਲ ਜੋੜੀ ਰੱਖਣਾ। ਦਇਆ ਕਰੋ ਜੇ ਪਾਵਨ ਹੁਕਮਨਾਮੇ ਬਖਸ਼ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈਆ ਅਕਾਲ ਕੇ, ਸਭ ਸਿੱਖਨ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ।

ਰਾਮ ਨਾਮ ਜਪੰਤਿਆ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੈ ਮਿਲੈ ਗੋਪਾਲ। ਸੁਖ ਹਟਲ ਗੁਰ ਸੇਵੀਐ, ਅਹਨਸ ਸਹਿਜ ਸੁਪਾਹੇ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤ ਰਮਣ, ਨਾਨਕ ਅਗਨਾਸਨ ਜਗਦੀਸੁਰ ਹੈ।

ਸਿਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀਸੁਰੈ ਪੇਖਨ ਸੁਨਨ ਸੁਨਾਵਨ ਮਨ ਮੇ ਦ੍ਰਿੜੀਏ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਪੌੜੇ ਹਰ ਇੱਕ ਨਿਰੰਜਨ ਗਾਈਐ ਸਭ ਅੰਤਰ ਸੋਏ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ ਖਿਨਮੇ ਥਾਪਿਉ ਥਾਪਦਾ ਤਿਸ ਬਿਨ ਨਹੀਂ ਕੋਏ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਏ ਜਿਸ ਆਪ ਬੁਝਾਏ ਸੋ ਬੁਝਸੇ ਨਿਰਮਲ ਜਨ ਸੋਏ ਖਿਨਮੇ ਥਾਪਿਉ ਥਾਪਦਾ ਤਿਸ ਬਿਨ ਨਹੀਂ ਕੋਏ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਏ ਜਿਸ ਆਪ ਬੁਝਾਏ ਸੋ ਬੁਝਸੇ ਨਿਰਮਲ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ। ਆਪ ਜੀ ਨੇ ਗੁਰੂ ਪਾਤਸ਼ਾਹ ਦੀ ਪਾਵਨ ਜੋ ਗੋਦ ਵਿੱਚ ਬੈਠ ਕੇ ਲੰਮੇ ਸਮੇਂ ਤੋਂ ਕਲ ਯੁੱਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਚੱਪੀ ਲਾਏ ਧਿਆਨਾ ਇਲਾਹੀ ਪਾਣੀ ਦਾ ਕੀਰਤਨ ਢਾਡੀ ਸਿੰਘਾਂ ਕੋਲੋਂ ਢਾਡੀ ਬਾਰਾਂ ਗੁਰ ਇਤਿਹਾਸ ਉਪਰੰਤ ਬੀਬੀਆਂ ਵੱਲੋਂ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਕੀਰਤਨ ਕੀਤਾ ਗਿਆ ਹੈ। ਵਾਹਿਗੁਰੂ ਕਿਰਪਾ ਕਰੇ, ਆਪ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ, ਨਾਮ ਦੀ ਦਾਤ ਬਖਸ਼ੇ ਕਰਨ। ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇ ਪੈ। ਨਾਨਕ ਦਾਸ ਮੁੱਖ 'ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਆਪ ਜੀ ਨੇ ਜਿਸ ਦਰਬਾਰ ਵਿੱਚ ਬੈਠ ਕੇ ਹਾਜ਼ਰੀਆਂ ਭਰੀਆਂ ਹਨ, ਇਹਦੀ ਬੜੀ ਮਹੱਤਮਾ ਹੈ। ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਕਨੀ ਨਾ ਆਵੇ। ਕਿਤੇ ਸਾਡੇ ਹਿਰਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਵੱਸ ਜਾਵੇ ਤਾਂ ਸਾਡਾ ਜੀਵਨ ਬਦਲ ਜਾਵੇਗਾ। ਪਰਮਾਤਮਾ ਕਿਰਪਾ ਕਰੇ, ਸਾਰਿਆਂ ਦੀਆਂ ਆਸਾਂ ਪੂਰੀਆਂ ਹੋਵਣ, ਨਾਮ ਦੀ ਦਾਤ ਬਖਸ਼ੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।